0: देखने पागल हो जाएगी।
1: रिंग सिंह ने काले देसी की ओर धीरे बढ़ू।

0: ਓਏ ਤੁਸੀਂ ਕਿਹੜੀਆਂ ਫੋਟੋ ਪਏ ਹੋ? ਅੰਤ ਕਾਲ ਕਿਹ ਦੇਖਿਆ?
1: ਅੱਜ ਦੀ ਗੱਲ ਕਰੋ, ਅੱਜ ਦੀ
0: ਜਾਣਾ ਕਰੀ ਤੇ ਲੈ ਕੇ ਜਾਂਦੇ ਆ, ਔਰ ਜਿਹੜਾ ਮਾਲ ਲੁੱਟ ਕੇ ਲਿਆਉਂਦੇ ਆ ਉਹ ਸਾਡੀ ਕਮਾਈ ਹੈ।
2: ਠੀਕ ਹੀ ਕਹਿ ਰਿਹਾ, ਸਾਨੂੰ ਮੂਰਖ ਨਹੀਂ ਬਣਨਾ ਚਾਹੀਦਾ।

ਬਾਬਾ ਫਰੀਦ ਜੀ ਨੇ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਵਾਸਤੇ ਪ੍ਰੇਰਨਾ ਕੀਤੀ। ਸਤਿਗੁਰੂ ਕਹਿੰਦੇ ਨੇ ਸਾਰੀਆਂ ਜੂਨਾਂ ਦਾ ਸਰਤਾਜ ਬਣਾ ਕੇ ਮੈਂ ਤੈਨੂੰ ਸੰਸਾਰ ਵਿੱਚ ਭੇਜਿਆ। ਆਮ ਬਾਤ ਹੈ ਕਿ ਜਿਹੜਾ ਵੱਡਾ ਹੋਵੇ ਉਹਦੀ ਜ਼ਿੰਮੇਵਾਰੀ ਵੀ ਵੱਡੀ ਹੁੰਦੀ, ਵੱਡੇ ਦੀ ਜ਼ਿੰਮੇਵਾਰੀ ਵੀ ਵੱਡੀ। ਸਾਹਿਬ ਕਹਿੰਦੇ ਨੇ ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਵੱਡੇ ਵੱਡੇ ਸ਼ੀਂਭ ਗੇਲੇ ਨੱਥਾਂ ਪਾਈ ਫਿਰਦਾ ਇਨਸਾਨ, ਬੜੇ ਬੜੇ ਜ਼ਰੀਲੇ ਨਾਗ ਪਟਾਰੀਆਂ ਵਿੱਚ ਬੰਦ ਕਰੀ ਫਿਰਦਾ। ਸਤਿਗੁਰੂ ਕਹਿੰਦੇ ਨੇ ਪਰ ਤੇਰਾ ਕੋਈ ਫਰਜ਼ ਵੀ ਹੈ, ਤੈਨੂੰ ਨਾਮ ਜਪਣ ਵਾਸਤੇ ਭੇਜਿਆ ਸੰਸਾਰ ਵਿੱਚ। ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਇਹ ਸਮਾਂ ਹੈ ਤੇਰੇ ਨਾਮ ਜਪਣ ਦਾ। ਤਾਂ ਬਾਬਾ ਫਰੀਦ ਨੇ ਚੇਤਾਵਨੀ ਦਿੱਤੀ, ਇਹ ਭਾਈ ਜਦੋਂ ਦਰਿਆ ਵਿੱਚ ਥੋੜਾ ਥੋੜਾ ਪਾਣੀ ਹੋਵੇ ਉਦੋਂ ਤਾਂ ਬੇੜਾ ਤਿਆਰ ਕਰ ਲੈ ਤਾਂ ਕਿ ਸਮੇਂ ਨਾਲ ਤੂੰ ਪਾਰ ਲੰਘ ਸਕੇ, ਤੇ ਜਦੋਂ ਦਰਿਆ ਵਿੱਚ ਤੁਗਿਆਨੀ ਆ ਗਈ, ਤੂਫਾਨ ਆ ਗਿਆ, ਦਰਿਆ ਠਾਠਾ ਮਾਰਦਾ ਹੋਵੇਗਾ, ਉਸ ਵੇਲੇ ਮਿੱਤਰਾ ਪਾਰ ਨਹੀਂ ਲੱਗਿਆ ਜਾਣਾ, ਫਿਰ ਤਾਂ ਡੁੱਬਣ ਦੀ ਗੱਲ ਹੀ ਹੈ। ਇਸ ਕਰੇ ਇਸ ਕਰਕੇ ਕਿਰਪਾ ਕਰ, ਨਾਮ ਜਪ, ਨਾਮ ਦਾ ਬੇੜਾ ਤਿਆਰ ਕਰ ਤਾਂ ਕਿ ਸਮੇਂ ਨਾਲ ਤੂੰ ਭਵ ਸਾਗਰ ਤਰ ਸਕੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਬਾਬਾ ਫਰੀਦ ਜੀ ਪ੍ਰੇਰਨਾ ਦੇ ਰਹੇ ਨੇ ਤੇ ਸਾਨੂੰ ਚੇਤਾਵਨੀ ਕਰ ਰਹੇ ਨੇ, ਭਾਈ ਸਮੇਂ ਦੀ

ਹੁਣ ਤੇਰਾ ਸੋਹਣਾ ਮੁੱਖ ਹੈ, ਸੋਹਣੀ ਰਸਨਾ ਕੁਦਰਤ ਨੇ ਦਿੱਤੀ ਨਾਮ ਜਪਣ ਵਾਸਤੇ, ਤੇ ਜੇ ਕਦੇ ਤੂੰ ਪਸ਼ੂ ਦੀ ਜੂਨ ਪੈ ਗਿਆ ਤੇ ਫੇਰ ਪਾਈ।

ਸਾਹਿਬ ਕਹਿੰਦੇ ਨੇ ਇੱਥੇ 36 ਨਿਆਮਤਾਂ ਛਕਣਾ, ਫਿਰ ਵੀ ਤੈਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਓਏ ਭੋਜਨ ਕਰਨ ਲੱਗਾ ਤੇ ਕਹਿ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਹੇ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਹੈ, ਤੂੰ ਇਹ ਰਹਿਮਤ ਕੀਤੀ ਮੇਰੇ ਤੇ, ਮੈਨੂੰ ਸੋਹਣਾ ਭੋਜਨ ਦਿੱਤਾ। ਤੇ ਜਦੋਂ ਤੈਨੂੰ ਉਹ ਜੂਨ ਪਸ਼ੂ ਦੀ ਮਿਲ ਗਈ, ਫਿਰ ਤੇਰਾ ਕੰਮ ਲੈ ਕੇ ਤੇ ਤੇਰੇ ਮਾਲਕ ਨੇ ਤੇਰਾ ਰੱਸਾ ਖੋਲ ਦੇਣਾ, ਫਿਰ ਵੀ ਤੇਰਾ ਪੇਟ ਨਹੀਂ ਭਰਨਾ।

मित्र हुंदा ही होए जेड़ा मनुख दा भला लोचे, जेड़ा मित्र मिले ते बुरे पासे ले जा, भला फिर और दुश्मन दी की लोड़। जेड़ा अखौती मित्र मिले, मित्रता दे ना थले बुरे पासे ले तो बुराइयां वाले पासे प्रेर ले जा, गलत कम्मां वाले पासे ले तुरे, या जेड़े मित्र दे आया जीवन दा कीमती समा आ जाई तुरिया चला जा, गलत गल्लां विच निंदा चुगली विच गलत खेड़ां विच गलत कारियां विच मनुख दा कर्म परिष्ट हुंदा चला जावे, वो मित्र नहीं दुश्मन है। क्योंकि जो कर्म असी करने ने उन दा फल साडे सामने होना, अज नहीं कल नूं ऐस नहीं अगले जन्म नूं, साडे कीते कर्म साडे सामने आ जाने। ते जेड़ा बंदा गलत कम्मां दी प्रेरणा करता है उहदे नाल वड्डा दुश्मन होर कौन होवे। पर मनुखे भुलेखे च पिया होया है जिहदे नाल जी परच जावे, जेड़ा कोल बह के चार गल्लां करे सुने सुनावे, उहनूं असीं मित्र समझने आ। हालांकि साहिबां ने पावन बाणी च बड़ी सख्त प्रेरणा कीती है, साहिब कहिंदे ने कर मित्राई साहब सिरसा साध सिओ नेचर पावे था। जे मित्रता करनी है ना, नानक कचड़िया सो तोड़ टूंड सज्जन संत पके, तू मित्र लभने ने ते पक्के मित्र लभ, कचिया पलिया दे नाल की मित्रता पाउणी है जिन्हां दा अपना कोई स्टैंड नहीं। अज कम करते ने कल नूं पछताउंदे नजर आउंदे, अज कुकर्म करते ने कल नूं उहनां कुकर्मा दे फल दे सामने रोंदे नजर आउंदे। निरा यही नहीं, ਇਹ ਜੇ ਕੱਚੇ ਮਿੱਤਰ ਤੇਰੇ ਵੀ ਨਾਲ ਨਿਭ ਨਹੀਂ ਸਕਣੇ, ਉਹ ਇਹ ਜੀਵੰਦੇ ਵਿਛੜੇ ਜਿਉਂਦਿਆਂ ਹੀ ਜ਼ਿੰਦਗੀ ਚ ਔਖਾ ਵਕਤ ਆ ਗਿਆ ਤੇ ਛੱਡ ਕੇ ਤੁਰ ਜਾਣਗੇ। ਤੂੰ ਉਹਨਾਂ ਮਿੱਤਰਾਂ ਨਾਲ ਸਾਂਝ ਪਾ ਜਿਹੜੇ ਸਾਹਿਬ ਕਹਿੰਦੇ ਨੇ ਕੋਈ ਮੋਇਆ ਨਾ ਜਾਹੀ ਛੋੜ, ਇੱਥੇ ਵੀ ਤੈਨੂੰ ਸੁੱਖ ਦੇਣ ਤੇ ਦਰਗਾਹ ਵਿੱਚ ਵੀ ਤੇਰਾ ਸਾਥ ਦੇ ਸਕਣ, ਉੱਥੇ ਵੀ ਤੇਰੀ ਬੌੜੀ ਕਰ ਸਕਣ, ਜਿਨ੍ਹਾਂ ਦੇ ਸਦਕਾ ਜਿਨ੍ਹਾਂ ਦੇ ਨਾਲ ਲੱਗ ਕੇ ਉੱਥੇ ਵੀ ਤੇਰਾ ਭਲਾ ਹੋ ਸਕੇ। ਸੰਸਾਰ ਤੇ ਵੀ ਐਸਾ ਤੁਸੀਂ ਵੇਖਿਆ, ਕਿਸੇ ਭਲੇ ਆਦਮੀ ਨਾਲ ਮਿੱਤਰਤਾ ਹੀ ਹੋਵੇ, ਕਿਸੇ ਨੇਕ ਬੰਦੇ ਨਾਲ ਮਿੱਤਰਤਾ ਹੀ ਹੋਵੇ, ਕੋਈ ਔਖਾ ਸੌਖਾ ਵੇਲਾ ਆ ਜਾਵੇ ਆਵਾਜ਼ ਮਾਰ ਲਓ, ਬੁਲਾ ਲਓ ਮਿੱਤਰ ਨੂੰ ਕਿ ਮੈਂ ਫਸਿਆ, ਗਲਤ ਕੰਮ ਕਰ ਬੈਠਾ, ਭੁੱਲ ਹੋ ਗਈ, ਇਹ ਗਲਤੀ ਹੋ ਗਈ ਜਾਂ ਵੈਸੇ ਹੀ ਫਸ ਗਿਆ, ਮਿੱਤਰ ਆ ਜਾ। ਜਿਸ ਸਭਾ ਸੁਸਾਇਟੀ ਦੇ ਸਾਹਮਣੇ ਜਿਸ ਸਮਾਜ ਦੇ ਸਾਹਮਣੇ ਅਸੀਂ ਮੁਜਰਮ ਹਾਂ, ਉਸ ਮਿੱਤਰ ਦੇ ਕੋਲ ਆ ਕੇ ਬਹਿ ਜਾਣ ਦੇ ਨਾਲ ਫਿਰ ਪੰਚ ਕਹਿੰਦੇ, ਉਹ ਕਹਿੰਦੇ ਨੇ ਬਈ ਤੂੰ ਆ ਗਈ ਹੈ, ਤੇਰਾ ਮਿੱਤਰ ਇਸ ਕਰਕੇ ਛੱਡਦੇ ਨੇ, ਤੇਰੇ ਕਹਿਣ ਤੇ ਛੱਡਦੇ ਨੇ, ਤੂੰ ਇਹਦੀ ਸ਼ਾਦੀ ਭਰਨਾ ਤੇ ਛੱਡਦੇ ਨੇ, ਤੇਰਾ ਮਿੱਤਰ ਇਹ ਤੇ ਲਿਹਾਜ਼ ਕਰਦੇ ਨੇ, ਤੇਰਾ ਪੁੱਤਰ ਇਹ ਤੇ ਲਿਹਾਜ਼ ਕਰਦੇ ਨੇ, ਤੇਰੇ ਭਰਾ ਕਰਕੇ ਛੱਡਦੇ ਨੇ। ਚੰਗੇ ਬੰਦੇ ਦਾ ਪ੍ਰਭਾਵ ਪੈਂਦਾ, ਤੇ ਜੇ ਕਿਤੇ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਦਰਗਾਹ ਤੱਕ ਨਿਭ ਜਾਣਾ ਸਾਡੀ ਸਾਂਝ ਹੋਵੇ, ਉਹਨਾਂ ਦੇ ਸਦਕਾ ਉੱਥੇ ਵੀ ਬਖਸ਼ੇ ਜਾ ਸਕਦੇ, ਬਲਕਿ ਉੱਥੇ ਬਖਸ਼ੇ ਜਾਣ ਦੀ ਗੱਲ ਜੇ ਇੱਕ ਪਾਸੇ ਰੱਖ ਦੇਈਏ, ਜੀਵਨ ਵਿੱਚ ਹੀ ਮਨੁੱਖ ਭਲੇ ਲੋਕਾਂ ਨਾਲ ਮਿਲ ਕੇ ਉਹਨਾਂ ਦੀ ਰੰਗਣ ਚ ਰੰਗਿਆ ਜਾ ਕੇ, ਐਸੀ ਦਸ਼ਾ ਆਉਂਦੀ ਨਹੀਂ, ਐਸੀ ਨੌਬਤ ਆਉਂਦੀ ਨਹੀਂ ਕਿ ਮਨੁੱਖ ਕੋਲੋਂ ਕੋਈ ਲੇਖਾ ਪੁੱਛਣ ਜੋਗਾ ਰਹੇ। ਚੰਗੇ ਮਿੱਤਰਾਂ ਨੇ ਮਨੁੱਖ ਨੂੰ ਹਮੇਸ਼ਾ ਸੁਧਾਰਿਆ। ਮਿੱਤਰ ਚੰਗਾ ਹੋਏ ਜਿਹੜਾ ਸਾਹਮਣੇ ਬੈਠ ਕੇ ਪਿਆਰ ਨਾਲ ਇਹ ਗੱਲ ਸਮਝਾ ਦੇਵੇ, ਸੱਜਣਾ ਜੀਵਨ ਵਿੱਚ ਵਿਕਾਰ ਸੋਭਾ ਨਹੀਂ ਦਿੰਦੇ, ਮਾੜੀਆਂ ਆਦਤਾਂ ਮਾੜੇ ਕਰਮ ਤੇਰੇ ਜੀਵਨ ਨੂੰ ਤਬਾਹ ਕਰ ਦੇਣਗੇ, ਤੇ ਉਹ ਮਿੱਤਰ ਬੜਾ ਚੰਗਾ ਹੈ ਜਿਹੜਾ ਬਾਂਹ ਫੜ ਕੇ ਗੁਰਦੁਆਰੇ ਲੈ ਆਵੇ, ਗੁਰੂ ਨਾਨਕ ਦੇ ਦਰਬਾਰ ਵਿੱਚ ਲੈ ਆਵੇ, ਜਿਹੜਾ ਜਿਸ ਵੇਲੇ ਮੇਰੇ ਗੁਰੂ ਕੀ ਗੱਲ ਕਰੇ, ਪ੍ਰਭੂ ਦੀ ਗੱਲ ਕਰੇ, ਬਾਣੀ ਦੀ ਗੱਲ ਕਰੇ, ਜਿਹੜਾ ਮਿੱਤਰ ਈਸ਼ਵਰ ਦੀ ਗੱਲ ਕਰੇ, ਭਗਤੀ ਦੀ ਗੱਲ ਕਰੇ, ਧਰਮ ਦੀ ਗੱਲ ਕਰੇ ਨਾ, ਉਹਦੇ ਨਾਲੋਂ ਚੰਗਾ ਮਿੱਤਰ ਸਾਨੂੰ ਸੰਸਾਰ 'ਤੇ ਹੋਰ ਕੋਈ ਨਹੀਂ ਮਿਲ ਸਕਦਾ। ਅਸਾਂ ਤਾਂ ਇਹ ਵੇਖਿਆ ਆਮ ਤੌਰ 'ਤੇ ਕਿ ਜਿਸ ਮਿੱਤਰ ਨਾਲ ਮਨ ਪਰਚ ਜਾਵੇ ਉਹ ਚੰਗਾ ਮਿੱਤਰ ਹੈ, ਜਾਂ ਜਿਸ ਮਿੱਤਰ ਦੇ ਮਿਲਿਆ ਕੁਝ ਚਾਰ ਪੈਸਿਆਂ ਦਾ ਲਾਭ ਹੁੰਦਾ ਹੋਵੇ ਉਹ ਚੰਗਾ ਮਿੱਤਰ ਹੈ। ਲੇਕਿਨ ਮਹਾਰਾਜ ਕਹਿੰਦੇ ਨੇ ਉਹ ਮਿੱਤਰ ਜਿਹੜਾ ਪ੍ਰਭੂ ਨਾਲ ਜੋੜਦਾ, ਉਸ ਮਿੱਤਰ ਤੋਂ ਮੈਂ ਆਪਣਾ ਤਨ ਮਨ ਧਨ ਵਾਰਨੇ ਕਰਦੇ, ਤਨ ਮਨ ਧਨ ਅਰਪੋਂ ਤਿਸੇ ਪ੍ਰਭੂ ਮਿਲਾਵੇ ਮੋਹੇ, ਜਿਹੜਾ ਮੇਰੀ ਪ੍ਰਭੂ ਨਾਲ ਸਾਂਝ ਪਾ ਦੇ
ਜਿਹੜੇ ਪ੍ਰਭੂ ਨਾਲ ਮਿਲੇ ਹੁੰਦੇ ਨੇ ਜਾਂ ਪ੍ਰਭੂ ਦੇ ਰਾਹ ਤੇ ਤੁਰੇ ਹੁੰਦੇ ਨੇ ਉਹੀ ਸਾਨੂੰ ਮਿਲਾ ਸਕਦੇ ਨੇ ਉੱਥੇ ਸਾਹਿਬਾਨ ਦੇ ਬਾਣ ਬਾਣ ਚ ਬਚਨ ਕਿਹਾ ਸਾਹਿਬ ਕਹਿੰਦੇ ਨੇ ਸ਼ਰਮ ਪਰਿਓ ਠਾਕੁਰ ਵਜ਼ੀਰਾ ਤਿਨਾ ਦੇਖ ਮੇਰਾ ਮਨ ਤੀਰਾ ਜਿਹੜੇ ਪ੍ਰਭੂ ਦੀ ਦਰਗਾਹ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੀ ਉੱਥੇ ਸੁਣੀ ਜਾਂਦੀ ਹੈ ਜਿਨ੍ਹਾਂ ਦੀ ਅਰਦਾਸ ਤੋਂ ਦਰਗਾਹ ਤੱਕ ਪਹੁੰਚਦੀ ਜਿਨ੍ਹਾਂ ਦੀ ਸੁਰਤੀ ਬਿਰਤੀ ਪ੍ਰਭੂ ਚਰਨਾਂ ਚ ਟਿੱਕੀ ਹੋਈ ਮੈਂ ਉਹਨਾਂ ਦੀ ਸ਼ਰਨ ਪੈਣਾ ਲੋੜਦਾ ਉਹਨਾਂ ਦਾ ਆਸਰਾ ਤੱਕਣਾ ਲੋੜਨਾ ਕਿਉਂ ਉਹਨਾਂ ਦੀ ਉੱਥੇ ਸੁਣੀ ਜਾਂਦੀ ਹੈ ਔਰ ਬੇਨਤੀ ਕਰਨਾ ਤੁਮ ਹਰ ਸੇਤੀ ਰਾਤੇ ਸੰਤੋ ਗੁਰਮੁਖੋ ਤੁਹਾਡਾ ਤਾਂ ਮਨ ਰੱਖਾ ਹੋਇਆ ਪ੍ਰਭੂ ਨਾਲ ਤੁਸੀਂ ਪ੍ਰਭੂ ਰੰਗ ਚ ਰਹਿੰਦੇ ਹੋ ਤੁਮ ਹਰ ਸੇਤੀ ਰਾਤੇ ਸੰਤੋ ਨਿਭਾਹ ਲਿਓ ਮੋਕੋ ਪੁਰਖ ਵਿਧਾਤੇ ਮੈਨੂੰ ਵੀ ਆਪਣੇ ਨਾਲ ਲੈ ਤੁਰੋ ਤੇ ਨਿਭਾ ਦਿਓ ਤੁਰ ਤੱਕ ਵਿਧਾਤੇ ਪੁਰਖ ਵਾਹਿਗੁਰੂ ਤੱਕ ਮੇਰੀ ਵੀ ਪਹੁੰਚ ਕਰਾ ਦਿਓ ਓੜ ਪਹੁੰਚਾਓ ਦਾਤੇ ਉਸ ਦਾਤੇ ਤੱਕ ਮੈਨੂੰ ਸਿਰੇ ਤੱਕ ਪਹੁੰਚਾ ਦਿਓ ਤੁਸੀਂ ਪਹੁੰਚੋ ਮੈਨੂੰ ਵੀ ਪਹੁੰਚਾ ਦਿਓ ਇਹੋ ਜਿਹਾ ਮਿੱਤਰ ਦੇ ਚਰਨੀ ਨਹੀਂ ਪੈਣਾ ਪਏ ਇਹੋ ਜਿਹਾ ਮਿੱਤਰ ਤੋਂ ਤਨ ਮਨ ਧਨ ਮਾਰਨਾ ਪਏ ਇਹੋ ਜਿਹਾ ਮਿੱਤਰ ਤੋਂ ਸਾਰਾ ਕੁਝ ਕੁਰਬਾਨ ਕਰਨਾ ਪਏ ਉਹ ਵੀ ਥੋੜਾ ਸਾਹਿਬਾਂ ਨੇ ਪਾਵਨ ਬਾਣੀ ਚ ਬੇਅੰਤ ਵਾਰ ਐਸੇ ਬਚਨ ਕੀਤੇ ਕਿ ਜੇ ਤੂੰ ਮੈਨੂੰ ਪ੍ਰਭੂ ਦੀ ਗੱਲ ਸੁਣਾਵੇ ਉਹਦੇ ਨਾਲ ਚੰਗਾ ਮਿੱਤਰ ਮੇਰਾ ਹੋਰ ਕੋਈ ਨਹੀਂ ਤੇ ਜਿਹੜਾ ਮੈਨੂੰ ਪ੍ਰਭੂ ਨਾਲ ਜੋੜਦਾ ਹੈ ਉਹਦੇ ਨਾਲ ਮੈਂ ਐਸੀ ਸਾਂਝ ਪਾਵਾਂ ਸੀਸ ਵੱਢੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ ਕਿਉਂ ਨਾ ਮਰੀਜੈ ਜੀੜਾ ਨਾ ਦੀਜੈ ਜਾਂ ਸੌ ਪਿਆ ਵਿਡਾਣਾ ਜੇ ਤਾਂ ਪ੍ਰਭੂ ਤੋਂ ਉਪਰੇ ਹਾਂ ਪ੍ਰਭੂ ਤੋਂ ਦੂਰ ਹਾਂ ਤੇ ਜ਼ਿੰਦਗੀ ਜਿਹੜੀ ਹੈ ਬੋਝ ਬਣ ਗਈ ਮਾਰੀ ਜਾਈਏ ਇਸ ਜ਼ਿੰਦਗੀ ਨਾਲੋਂ ਜੇ ਉਸ ਪ੍ਰਭੂ ਦਾ ਪਿਆਰ ਪ੍ਰਾਪਤ ਨਹੀਂ ਹੋਇਆ ਤੇ ਜਿਹੜਾ ਉਸ ਪ੍ਰਭੂ ਦੀ ਗੱਲ ਸੁਣਾਵੇ ਉਸ ਪਿਆਰ ਵਿੱਚ ਸਹਾਈ ਹੋਵੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸਾਹਿਬਾਂ ਨੇ ਪਾਵਨ ਬਾਣੀ ਚ ਸਾਨੂੰ ਉਹ ਇੱਛਾ

ਪ੍ਰਭੂ ਦੀ ਜਿਹੜਾ ਗੱਲ ਸੁਣਾ ਦੇ, ਸੰਸਾਰ ਦੇ ਵਿਕਾਰਾਂ ਦੇ ਬੰਧਨਾਂ ਤੋਂ ਜਿਹੜਾ ਬਚਾਵੇ। ਹੈ ਕੋਈ ਐਸਾ ਸੱਜਣ ਮਿੱਤਰ, ਹੈ ਕੋਈ ਐਸੋ ਹਮਰਾ ਮੀਤ, ਸਗਲ ਸਮੱਗਰੀ ਜੀਓ ਹੀਓ ਦਿਓ ਅਰਪੋ ਆਪਣੋ ਜੀਤ, ਉਹਦੇ ਨਾਲ ਪੱਕੀ ਸਾਂਝ ਪਾ। ਸਲੋਕ ਵਾਰਾਂ ਤੇ ਵਧੀਕ ਪੜ੍ਹਦੇ ਹਾਂ। ਸਾਹਿਬਾਂ ਨੇ ਕਿਹਾ, ਜੇ ਤੂੰ ਤਾਰੂ ਪਾਣ ਤਾਹੂ ਪੁੱਛ ਦੁੜਨ ਕਰ। ਤੈਨੂੰ ਜੀਣ ਦੀ ਬੜੀ ਜਾਚ ਹੈ, ਤੂੰ ਬੜਾ ਤਾਰੂ ਹੈ, ਤੂੰ ਬਹੁਤ ਸਿਆਣਾ ਹੈ, ਬੜਾ ਸਮਝਦਾਰ ਹੋਵੇਗਾ, ਫਿਰ ਵੀ ਤੂੰ ਉਹਨਾਂ ਨੂੰ ਪੁੱਛ ਲੈ, ਤਾਹੂ ਖਰੇ ਸੁਜਾਨ ਵੰਜਾ ਇਹਨੀ ਕੱਪੜੀ। ਜਿਹੜੇ ਇਹਨਾਂ ਪਾਣੀਆਂ ਚੋਂ ਲੰਘੇ ਹੋਏ ਨੇ, ਕਿਸੇ ਨਵੇਂ ਪੱਤਣ ਤੇ ਆ ਜਾਵੇ, ਕਿਸੇ ਨਵੇਂ ਨਦੀ ਦਰਿਆ ਤੇ ਪਹੁੰਚ ਜਾਵੇ, ਉੱਥੋਂ ਲੰਘਣ ਦਾ ਮਸਲਾ ਪੈਦਾ ਹੋ ਜਾਵੇ ਨਾ, ਤੂੰ ਭਾਵੇਂ ਕਿੱਡਾ ਵੱਡਾ ਤਾਰੂ ਹੈ, ਫਿਰ ਵੀ ਤੂੰ ਉਹਨਾਂ ਨੂੰ ਪੁੱਛ ਲੈ ਜਿਹੜੇ ਇਸ ਰਾਹ ਤੋਂ ਲੰਘੇ। ਪਤਾ ਨੀ ਕਿੱਥੇ ਭਮਰ ਹੋਵੇ, ਕਿੱਥੇ ਪਾਣੀ ਦੀ ਕੀ ਦਸ਼ਾ ਹੋਵੇ, ਇਸ ਰਾਹ ਵਿੱਚੋਂ ਲੰਘਣ ਵਾਸਤੇ ਚੰਗਾ ਰਵੇ ਜੇ ਤੂੰ ਕਿਸੇ ਤਾਰੂ ਨੂੰ ਜਿਹੜਾ ਇੱਥੋਂ ਲੰਘਿਆ ਹੋਵੇ ਉਹਨੂੰ ਪੁੱਛ ਲਵੇ, ਇੱਥੋਂ ਤੂੰ ਕਿਵੇਂ ਲੰਘਿਆ ਸੀ, ਕੀ ਹਾਲਤ ਹੈ ਇੱਥੋਂ। ਇਸੇ ਤਰ੍ਹਾਂ ਧਰਮ ਦੇ ਮਾਰਗ ਤੇ ਬੰਦਾ ਕਿੰਨਾ ਹੁਸ਼ਿਆਰ ਤੇ ਚਲਾਕ ਹੋਵੇ, ਧਰਮ ਦੇ ਮਾਰਗ ਤੇ ਉਹਨਾਂ ਲੋਕਾਂ ਦੇ ਨਾਲ ਇਹ ਗੱਲ ਕਰ ਲੈਣੀ, ਲਾਲਣ ਰਾਵਿਆ ਕਵਣ ਗਤੀ ਦੀ, ਤੂੰ ਕਿਸ ਤਰ੍ਹਾਂ ਪਤੀ ਨਾਲ ਪਿਆਰ ਕੀਤਾ ਹੈ, ਤੂੰ ਪ੍ਰਭੂ ਨਾਲ ਕਿਸ ਤਰ੍ਹਾਂ ਪਿਆਰ ਪਾਇਆ, ਪ੍ਰਭੂ ਨਾਲ ਤੇਰੀ ਸਾਂਝ ਕਿਵੇਂ ਪੱਕੀ ਹੋਈ ਹੈ, ਤੂੰ ਪ੍ਰਭੂ ਨੂੰ ਕਿਵੇਂ ਪਾਏ। ਸਖੀ ਬਤਾਵੋ ਮੁਝੇ ਮਤੀਰੀ, ਮੈਨੂੰ ਵੀ ਕੋਈ ਮਤ ਦੇ, ਚਾਹੇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਜਿਨ੍ਹਾਂ ਸੁਹਾਗਣਾਂ ਨੇ ਘਰ ਸਵਰਗ ਬਣਾ ਰੱਖੇ ਨੇ, ਜਿਨ੍ਹਾਂ ਦੇ ਘਰ ਦੇ ਵਿੱਚੋਂ ਖੁਸ਼ੀਆਂ ਤੇ ਖੇੜਿਆਂ ਦੀ ਖੁਸ਼ਬੂ ਉੱਠਦੀ ਹੈ, ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਹੈ, ਇਹ ਖੁਸ਼ਬੂ ਤੁਹਾਨੂੰ ਕਿਵੇਂ ਪ੍ਰਾਪਤ ਹੋਈ, ਇਸ ਘਰ ਨੂੰ ਸਵਰਗ ਤੁਸੀਂ ਕਿਵੇਂ ਬਣਾਇਆ। ਚਾਹੇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਤੇ ਜਿਨ੍ਹਾਂ ਘਰਾਂ ਚੋਂ ਕਲੇਸ਼ ਉੱਠਦਾ ਹੋਵੇ, ਜਿੱਥੇ ਪਿਆਰ ਦੀ ਕੋਈ ਸਾਂਝ ਨਾ ਹੋਵੇ, ਉਹਨਾਂ ਨਾਲ ਗੱਲ ਕਰਨ ਦੀ ਵੀ ਕੀ ਲੋੜ ਹੈ, ਮਤ ਉਹਨਾਂ ਨੂੰ ਕੋਈ ਮਤ ਐਸੀ ਮਨ ਚ ਆ ਜਾਵੇ, ਉਹਨਾਂ ਦੇ ਕੋਲੋਂ ਕੋਈ ਐਸਾ ਰੰਗ ਚੜ ਜਾਵੇ ਕਿ ਆਪਣਾ ਵੀ ਜੀਵਨ ਖਰਾਬ ਕਰ ਪਈਏ, ਉਹਨਾਂ ਦੇ ਨੇੜੇ ਹੋਈਏ ਜਿਨ੍ਹਾਂ ਦੇ ਜੀਵਨ ਚ ਸੁੱਖ ਨਜ਼ਰ ਆਉਂਦਾ, ਜਿਨ੍ਹਾਂ ਦੇ ਜੀਵਨ ਵਿੱਚ ਆਨੰਦ ਨਜ਼ਰ ਆਉਂਦਾ। ਚਾਹੇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਉਹ ਜਿਹੜੇ ਸੰਤ ਭਗਤ ਪ੍ਰਵਾਨ ਜੋ ਪ੍ਰਭਾਇਆ, ਸਹੀ ਵਿਚੱਖਣ ਜੰਤ ਜਿਨੀ ਹਰ ਧਿਆਇਆ, ਜਿਨ੍ਹਾਂ ਦੇ ਬਾਰੇ ਸੁਖਮਣੀ ਸਾਹਿਬ ਪੜ੍ਹਨੇ, ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜੋ ਆਪ ਚੱਲ ਸਕਦਾ ਧਰਮ ਦੇ ਮਾਰਗ ਤੇ ਕਿਸੇ ਹੋਰ ਨੂੰ ਤੋਰਨ ਦੀ ਸਮਰੱਥਾ ਰੱਖਦਾ ਹੈ, ਇਹੋ ਜਿਹੇ ਬੰਦੇ ਨੂੰ ਲੱਭ ਕੇ ਉਹਦੇ ਨਾਲ ਮਿੱਤਰਤਾ ਪਾਈ ਸੋਭਾ ਲਾਹੇਵੰਦੀ ਰਹਿੰਦੀ, ਤੇ ਜਿਸ ਦਿਨ ਕੋਈ ਮਿਲ ਪੈਂਦਾ ਧੰਨ ਗੁਰੂ ਨਾਨਕ ਦਾ ਸਵਾਰਿਆ ਹੈ ਭਾਈ ਮਨ ਸੁਖ, ਜਿਸ ਦਿਨ ਮਹਾਰਾਜ ਸ਼ਿਵਨਾਭ ਨੂੰ ਮਿਲਿਆ ਸੀ, ਉਹ ਵਰਤਾਂ ਪੂਜਾ ਕਰਮਾਂ ਬੇਅੰਤ ਤਰ੍ਹਾਂ ਦੀਆਂ ਰਸਮਾਂ ਚ ਫਸਿਆ ਆ ਬੰਦਾ, ਜਿਸ ਵੇਲੇ ਭਾਈ ਮਨ ਸੁਖ ਦੇ ਦਰਸ਼ਨ ਕੀਤੇ ਹੈਰਾਨ ਹੋ ਗਿਆ, ਇਹ ਤਾਂ ਕੋਈ ਵਰਤ ਨਹੀਂ ਰੱਖਦਾ, ਇਹ ਤਾਂ ਕੋਈ ਪੂਜਾ ਨਹੀਂ ਪਿਆ ਕਰਦਾ, ਇਹ ਤਾਂ ਕੋਈ ਪਖੰਡ ਨਹੀਂ ਪਿਆ ਕਰਦਾ, ਇਹ ਤਾਂ ਕੋਈ ਰਚਨਾ ਨਹੀਂ ਰਚੀ ਬੈਠਾ, ਮੇਰੇ ਸਾਰੇ ਰਾਜ ਵਿੱਚ ਮੇਰੇ ਹੁਕਮ ਅਨੁਸਾਰ ਧਰਮ ਕਰਮ ਪਿਆ ਚੱਲਦਾ, ਤੇ ਇਹ ਬੰਦਾ ਉਸ ਤੋਂ ਬਾਗੀ ਹੋ ਕੇ ਇਹਦੇ ਨੇਤਰਾਂ ਚ ਮਸਤੀ ਇਹ ਕਿਸ ਤਰ੍ਹਾਂ ਹੋ ਸਕਦੀ। ਉਹਨੂੰ ਕਹਿੰਦਾ, ਸੱਜਣਾ ਇਹ ਨੇਤਰਾਂ ਦੀ ਮਸਤੀ, ਇਹ ਬੋਲਾਂ ਦੀ ਮਿਠਾਸ, ਇਹ ਜੀਵਨ ਦੇ ਵਿੱਚ ਹੁਲਾਰਾ ਤੇ ਆਨੰਦ ਤੈਨੂੰ ਕਿੱਥੋਂ ਮਿਲੇ। ਤੇ ਭਾਈ ਮਨਸੋ ਕਹਿੰਦੇ ਨੇ, ਗੁਰੂ ਨਾਨਕ ਦੀ ਮਤ ਲੈ ਕੇ, ਗੁਰੂ ਕੋਲੋਂ ਸਮਤ ਲੈ ਕੇ, ਗੁਰੂ ਕੋਲੋਂ ਜੱਜ ਸਿੱਖ ਕੇ ਜੀਵਨ ਦਾ ਇਹ ਆਨੰਦ ਆਪਣੇ ਆਪ ਆਏ, ਚਰਨਾਂ ਤੇ ਪੈ ਗਿਆ। ਕਹਿਣ ਲੱਗਾ, ਸੱਜਣਾ ਮੈਨੂੰ ਵੀ ਦੱਸ ਫਿਰ ਇਹ ਆਨੰਦ ਮੈਨੂੰ ਕਿਵੇਂ ਆ। ਭਾਈ ਮਨਸੁਖ ਫਿਰ ਆਪਣੀ ਪੂਜਾ ਕਰਾਉਣ ਲਈ ਬਹਿ ਗਏ, ਰਾਹ ਦੱਸ ਦਿੱਤਾ। ਕਹਿਣ ਲੱਗੇ, ਪਿਆਰ ਉਹਦੇ ਨਾਲ ਕੀਤਾ ਸੀ, ਉਹਨੇ ਬਾਂਹ ਫੜ ਕੇ ਆਪਣੇ ਬਣਾ ਲਏ, ਪਿਆਰ ਉਹਦੇ ਨਾਲ ਕਰ ਤੇ ਤੈਨੂੰ ਵੀ ਬਾਂਹ ਫੜ ਕੇ ਆਪਣਾ ਬਣਾ ਲੇਗਾ। ਕਹਿੰਦਾ, ਮੈਂ ਲੱਭਾਂ ਕਿੱਥੋਂ, ਪਿਆਰ ਕਿਵੇਂ ਕਰਾਂ। ਭਾਈ ਮਨਸੁਖ ਹੱਸ ਪਏ, ਕਹਿਣ ਲੱਗੇ, ਮਹਾਰਾਜ ਸ਼ਿਵਨਾਭ, ਜੇ ਪਿਆਰ ਕਰਕੇ ਪਿਆਰੇ ਨੂੰ ਲੱਭਣਾ ਪਿਆ, ਫਿਰ ਕਾਹਦਾ ਪਿਆਰ ਕੀਤਾ।

0: ਕੀ ਗੱਲ ਹੈ ਭੈਣਾ, ਤੁਸੀਂ ਨੀ ਗਿਆ ਦਿੱਤਾ?
1: ਅਸੀਂ ਕਿਸ ਤਰ੍ਹਾਂ ਜਾਣਦੇ? ਸੋਚਦੇ ਹਾਂ ਪਹਿਲੇ ਪੁੱਛ ਲਿਆ ਹੁੰਦਾ।
0: ਕੀ ਪੁੱਛਣਾ ਸੀ?
1: ਸਾਰੇ ਮੁਸਾਫਰਾਂ ਨੇ ਤੁਹਾਡੀ ਸੇਵਾ ਚ ਕੁਛ ਨਾ ਕੁਛ ਭੇਟ ਕੀਤਾ, ਪਰ ਅਸੀਂ ਸਾਡੇ ਕੋਲ ਨਾ ਦਿਲ ਚੋਲ, ਨਾ ਧਰਮ, ਨਾ ਤਮੜਾ।
0: ਹੋ ਚਲੀਏ ਭੈਣੇ, ਮੈਂ ਕੋਈ ਕੰਮ ਕਮਾਈਆਂ ਲਈ ਤਾਂ ਨਹੀਂ ਕਰਦਾ। ਮੈਂ ਤਾਂ ਗੁਰੂ ਦੇ ਦਰਸ਼ਨ ਨੂੰ ਆਈਆਂ ਸੰਗਤਾਂ ਦੀ ਸੇਵਾ ਕਰਕੇ ਆਪਣਾ ਜਨਮ ਸਫਲ ਕਰ ਰਿਹਾ।
1: ਫਿਰ ਵੀ ਤੁਹਾਡੀਆਂ ਲੋੜਾਂ?
0: ਮੇਰੀਆਂ ਲੋੜਾਂ? ਮੇਰੀਆਂ ਲੋੜਾਂ ਤਾਂ ਖੁਦਾਵੰਦ ਪੂਰੀਆਂ ਕਰਦਾ, ਤੇ ਹੋਰ ਮੈਨੂੰ ਚਾਹੀਦਾ ਵੇਖੀ? ਜੋ ਕੁਛ ਮੈਨੂੰ ਲੋਕ ਦੇ ਜਾਂਦੇ ਨੇ ਜਾ ਕੇ ਗੁਰੂ ਦੇ ਦਰਬਾਰ ਚ ਚੜਾ ਦਿੰਦਾ, ਦਿਨ ਵੇਲੇ ਬੇੜੀ ਚੜਾਉਣਾ ਤੇ ਰਾਤੀ ਲੰਗਰ ਚੋਂ ਢਿੱਡ ਭਰ ਕੇ ਬਾਹਰ ਥੜੇ ਦਸੋ ਜਾਂਦਾ। ਮੈਂ ਉਗਨ ਹਾਰਾ ਕੋਗਨ ਪੱਲੇ ਨਹੀਂ।
1: ਤੁਹਾਨੂੰ ਤੁਸੀਂ
0: ਤਨ ਤੇ ਮੈਂ ਨਹੀਂ ਭੈਣਾ, ਤਨ ਤੇ ਗੁਰੂ ਮਹਾਰਾਜ ਜਿਹੜਾ ਸਭ ਨੂੰ ਆਪਣੀ ਮਿੱਠੀ ਬਾਣੀ ਦਾ ਅੰਮ੍ਰਿਤ ਪਿਲਾਉਂਦਾ ਹੈ। ਉਹਦੇ ਦਰ ਤੇ ਜਾਓਗੇ ਤੇ ਉਹਨੂੰ ਕਹਿਣਾ ਜਿਹਨੇ ਸਾਨੂੰ ਇਹ ਸਾਗਰ ਪਾਰ ਕਰਾਇਆ, ਉਸ ਔਗਨ ਹਾਰੇ ਨੂੰ ਇਸ ਪਾਵ ਸਾਗਰ ਤੋਂ ਪਾਰ ਉਤਾਰੋ।

ਮਹਾਰਾਜ ਦੇ ਦਰਬਾਰ ਵਿੱਚ ਤਾਊ ਸਰੰਦੇ ਤੇ ਰਬਾਬ ਵਜਾ ਕੇ ਇਹਨਾਂ ਰੀਤਾਂ ਦਾ ਕੀਰਤਨ ਸਤਿਗੁਰੂ ਦੀ ਹਜ਼ੂਰੀ 'ਚ ਹੁੰਦਾ ਰਿਹਾ। ਇਹ ਪੁਰਾਤਨ ਰੀਤ ਸ੍ਰੀ ਹਰਿਮੰਦਰ ਸਾਹਿਬ ਦੀ ਇਹ ਭੇਟ ਹੈ।

ਬਦੋ ਮੁੱਲਾ ਕਹੋ ਨਿਆਮ ਖੁਦਾਈ ਜੀ ਬਦੋ ਸੋ ਧਰਮ ਕਰ ਥਾਪੋ ਅਧਰਮ ਕਹੋ ਕਤ ਭਾਈ ਜੀ ਬਦੋ

ਸੀ ਮਾਸ ਖਾਣ ਗਲ ਵੱਢ ਕੇ ਹਾਲ ਕਿਨਾੜਾ ਕੌਣ ਹੋਵਸੀ। ਜਿਹੜੇ ਛੁਰੀਆਂ ਫੇਰ ਫੇਰ ਸ੍ਰੀ ਸਾਹਿਬਾ ਨਾਲ ਝਟਕਾ ਝਟਕਾ ਕੇ ਬੱਕਰੇ ਖਾਂਦੇ ਨੇ, ਕੱਟੇ ਖਾਂਦੇ ਨੇ, ਬੱਛੇ ਖਾਂਦੇ ਨੇ, ਜੀਵ ਖਾਂਦੇ ਨੇ। ਬੱਕਰੀ ਕਹਿੰਦੀ ਮੈਂ ਇਸ ਕਰਕੇ ਹੱਸੀ ਹਾਂ ਵੀ ਮਹਿਸ ਅਕਤ ਧੂਰਾ ਖਾਣ ਦਾ ਸਦਕਾ ਮੇਰੀ ਇਹ ਖਲ ਹੋਈ ਹੈ। ਤੇ ਜਿਹਨਾਂ ਦਾ ਕਿੱਤਾ ਹੀ ਇਹ ਹੈ, ਕਰਤੱਵ ਹੀ ਇਹ ਹੈ, ਜਿਹੜੇ ਇਸ ਚਸਕੇ ਦੇ ਅੰਦਰ ਫਸੇ ਹਨ, ਮਾਸ ਖਾਣ ਗਲ ਵੱਢ ਕੇ ਤੇ ਹਾਲ ਤਿਨਾੜਾ ਕੌਣ ਹੋਵਸੀ, ਉਹਨਾਂ ਦਾ ਹਾਲ ਕੀ ਹੋਏਗਾ। ਇਹ ਰੀਜ਼ਨ ਹੈ ਮੈਂ ਹੱਸਦੀ ਹਾਂ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਦੁਸ਼ਟ ਦਮਨ ਤੂੰ ਸੰਸਾਰ ਤੇਜਾ, ਕਹਿੰਦੇ ਨੇ ਮੇਰਾ ਮਨ ਨਹੀਂ ਕਰਦਾ ਤੇਰੇ ਚਰਨਾਂ ਤੋਂ, ਪਰ ਹੁਕਮ ਵੀ ਮੰਨਣਾ ਹੈ, ਪਰ ਬਾਰ ਬਾਰ ਕਹਿ ਰਹੇ ਨੇ ਮੇਰਾ ਦਿਲ ਨਹੀਂ ਕਰਦਾ, ਕਿਸੇ ਹੋਰ ਦੀ ਡਿਊਟੀ ਲਾਓ। ਪਿਆਰ ਨਾਲ ਸਤਿਕਾਰ ਨਾਲ, ਕਿਸੇ ਜ਼ੋਰ ਜ਼ਬਰਦਸਤੀ ਨਾਲ ਨਹੀਂ, ਥਾਪੜੇ ਦੇ ਕੇ, ਜਿਵੇਂ ਪਿਓ ਪੁੱਤਰ ਨੂੰ ਸਮਝਾਉਂਦੇ, ਬੱਚੇ ਨੂੰ ਆਖਦੇ ਕਿ ਮੇਰੇ ਪਾਤਸ਼ਾਹ ਜੀ ਦੇ ਕੀ ਵਾਕ ਹਨ, ਆਪ ਫਰਮਾਉਂਦੇ ਨੇ ਆਓ ਚਲੀਏ ਸ੍ਰੀ ਹੇਮਕੁੰਟ ਸਾਹਿਬ, ਜਿੱਥੇ ਮੇਰੇ ਕਲਗੀਧਰ ਪਾਤਸ਼ਾਹ ਜੀ ਪਰਮਾਤਮਾ ਨਿਰੰਕਾਰ ਨੂੰ ਜਵਾਬ ਦੇ ਰਹੇ ਨੇ ਅਤੇ ਕੀ ਆਖਦੇ ਨੇ।

ਕੇ ਸਿੱਖੋ। ਉਹ ਮੇਰੇ ਦੁਸ਼ਟ ਦਮਨ ਪਿਤਾ ਸਾਹਿਬ ਕਲਗੀਧਰ ਪਾਤਸ਼ਾਹ ਨਿਰੰਕਾਰ ਦੇ ਚਰਨਾਂ ਨਾਲ ਜੁੜੇ ਹਨ। ਆਪਾਂ ਵੀ ਥੋੜ੍ਹਾ ਸਮਾਂ ਮੇਰੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇਸ ਸ਼ਬਦ ਨੂੰ ਸ੍ਰਵਣ ਕੀਜੀਏ। ਮੈਨੂੰ ਯਾਦ ਹੈ ਕੈਲਗਰੀ ਵਿਖੇ ਇਹ ਸ਼ਬਦ ਦਾਸ ਪੜ੍ਹ ਰਿਹਾ ਸੀ। ਆ ਗੋਰੇ ਸਿੱਖ ਜਿਨ੍ਹਾਂ ਤੇ ਪਾਤਸ਼ਾਹ ਦੀ ਬਹੁਤ ਮਿਹਰ ਹੈ, ਬਹੁਤ ਕਿਰਪਾ ਹੈ। ਆ ਨਵੇਂ ਸਿੱਖ ਸਜ ਰਹੇ, ਭਾਵੇਂ ਉਹਨੂੰ ਸਮਝ ਨਹੀਂ ਸੀ ਆ ਰਹੀ, ਸੁਣ ਰਿਹਾ ਸੀ। ਬੀਬੀ ਸੀ, ਉਸਨੇ ਉੱਠ ਕੇ ਕਿਹਾ, ਭਾਵੇਂ ਮੈਨੂੰ ਅਰਥ ਸਮਝ ਵਿੱਚ ਨਹੀਂ ਆਏ, ਪਰ ਮੇਰਾ ਮਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਿਆ। ਉਹਨੇ ਆਖਿਆ, ਮੈਂ ਨਿਤਨੇਮ ਨਾਲ ਇਸ ਨੂੰ ਟੇਪ 'ਤੇ ਸੁਣਦੀ ਹਾਂ, ਔਰ ਬੜਾ ਹੀ ਮੈਂ ਜਿਵੇਂ ਇਹ ਸ਼ਬਦ ਸੁਣ ਕੇ ਹੇਮਕੁੰਡ ਸਾਹਿਬ 'ਤੇ ਪਹੁੰਚ ਜਾਂਦੀ ਹਾਂ। ਤੋ ਗੁਰੂ ਕੀ ਸਾਧ ਸੰਗਤ, ਆਓ ਆਪਾਂ ਵੀ ਉਸੇ ਧਿਆਨ

ਪਾਤਸ਼ਾਹ, ਇਸ ਸ਼ਬਦ ਵਿੱਚ ਮੇਰੇ ਮਨ ਪਰਦੇਸੀ ਵੇ, ਐ ਮੇਰੇ ਮਨ ਤੂੰ ਭਟਕਣਾ ਛੱਡ ਦੇ, ਤੂੰ ਡੋਲਣਾ ਛੱਡ ਦੇ, ਤੂੰ ਪਦਾਰਥਾਂ ਦਾ ਨੇਹੋ ਛੱਡ ਦੇ, ਆ ਜਾ ਨਿੱਜ ਘਰ ਦੇ ਵਿੱਚ, ਜੋ ਰਸ ਮਾਣਨ ਲਈ ਤੂੰ ਇੱਥੇ ਸੰਸਾਰ ਵਿੱਚ ਆਇਆ ਉਹ ਰਸ ਹੈ ਪਰਮੇਸ਼ਰ ਦੇ ਨਾਮ ਦਾ, ਸਿਮਰਨ ਦਾ, ਤੇ ਜਿਨ੍ਹਾਂ ਨੇ ਮਾਣ ਲਿਆ ਉਹਨਾਂ ਨੇ ਰੰਗ ਰਲੀਆਂ ਮਾਣੀਆਂ, ਉਹਨਾਂ ਨੇ ਐਸੀਆਂ ਪਦਵੀਆਂ ਪ੍ਰਾਪਤ ਕੀਤੀਆਂ ਕਿ ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾਂ ਮੈਂ ਵਾਸੈਂ ਭਗਤ ਪਿਆਰੇ। ਇਸ ਲਈ ਭਾਈ ਤੂੰ ਵੀ ਜਪੇਗਾ ਤਾਂ ਫਿਰ ਐਸਾ ਹੀ ਤੈਨੂੰ ਸਤਿਕਾਰ ਮਿਲੇਗਾ, ਐਸਾ ਹੀ ਪਿਆਰ ਮਿਲੇਗਾ ਗੁਰੂ ਦਾ, ਤੇ ਜਦੋਂ ਅੱਗੇ ਜਾਏਗਾ ਫਿਰ ਸਾਰੇ ਥਾਂ ਤੇ ਤੇਰਾ ਆਦਰ ਹੋਵੇਗਾ। ਉਹ ਮੇਰੇ ਮਨ ਪਰਦੇਸੀ ਤੂੰ

ਕੋਈ ਮੰਨ ਸਕਦਾ ਹੈ ਜਿਹੜਾ ਆਪਣੇ ਘਰ ਆ ਗਿਆ, ਜਿਹਦਾ ਮਨ ਭਟਕ ਰਿਹਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਵਿੱਚ ਜਲ ਰਿਹਾ, ਇਹ ਭਟਕਿਆ ਹੋਇਆ ਮਨ ਕਿਤੇ ਟਿਕਦਾ ਨਹੀਂ। ਜਿਵੇਂ ਅੱਕ ਦੇ ਅੰਬ ਨਾਲੋਂ ਤੂੰਬਾ ਵਿਛੜਿਆ, ਫਿਰ ਭਟਕਣ ਤੋਂ ਬਿਨਾਂ ਹੋਰ ਕੁਝ ਨਹੀਂ। ਜਿੱਧਰ ਦੀ ਹਵਾ ਹੈ ਹਵਾ ਦੇ ਬੁੱਲਿਆਂ ਵਿੱਚ ਧੱਕੇ ਖਾਂਦਾ ਫਿਰਦਾ। ਇਸੇ ਤਰ੍ਹਾਂ ਜਿਨ੍ਹਾਂ ਨੇ ਗੁਰੂ ਦੇ ਚਰਨ ਛੱਡ ਕੇ, ਆਪਣੇ ਨਿੱਜ ਘਰ ਨੂੰ ਛੱਡ ਕੇ ਜੋ ਕੂੜਿਆਂ ਪਦਾਰਥਾਂ ਦੇ ਨਾਲ ਨਿਉ ਲਾਈ ਬੈਠੇ ਹਨ, ਹਜ਼ੂਰ ਕਹਿੰਦੇ ਹਨ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਜਿਹੜਾ ਘਰ ਛੱਡ ਜਾਣਾ ਉਹਦੇ ਲਈ ਤੂੰ ਰਾਤ ਦਿਨ ਭਟਕ ਰਿਹਾ, ਤੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ, ਜਿੱਥੇ ਤੂੰ ਸਦੀਵੀ ਕਾਲ ਵਸਣਾ। ਜਿਹੜਾ ਕਾਰਜ ਕਰਨ ਲਈ ਤੂੰ ਸੰਸਾਰ ਤੇ ਆਇਆ ਉਸ ਘਰ ਦੀ ਕੋਈ ਤੈਨੂੰ ਚਿੰਤਾ ਹੀ ਨਹੀਂ। ਇਹ ਸਰੀਰ ਵੀ ਇੱਕ ਘਰ ਹੈ ਜਿਹਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ। ਮਨੁੱਖ ਸਰੀਰ ਲਈ ਸਭ ਕੁਛ ਕਰਦਾ ਹੈ, ਚੰਗੇ ਵਸਤਰ ਪਹਿਨਦਾ ਹੈ, ਖਾਂਦਾ ਪੀਂਦਾ ਪਹਿਨਦਾ, ਸੁਗੰਧੀਆਂ ਲਾਉਂਦਾ, ਸੇਜਾਵਾਂ ਮਾਣਦਾ, ਪਰ ਇਸਨੇ ਆਤਮਾ ਨੂੰ, ਜਿਸ ਆਤਮਾ ਦੇ ਸਦਕੇ ਸਰੀਰ ਚੱਲ ਰਿਹਾ, ਉਸਨੂੰ ਭੁੱਖਿਆਂ ਹੀ ਮਾਰ ਛੱਡਿਆ। ਉਸਨੂੰ ਕਦੇ ਨਾਮ ਦਾ ਭੋਜਨ ਨਹੀਂ ਦਿੱਤਾ, ਕਦੇ ਗੁਰੂ ਦੀ ਕਿਰਪਾ ਦੇ ਵਸਤਰ ਨਹੀਂ ਪਹਿਨਾਏ, ਕਦੀ ਸਤਸੰਗਤ ਦੀ ਸੁਗੰਧੀ ਨਹੀਂ ਲਾਈ। ਹਜ਼ੂਰ ਕਹਿੰਦੇ ਨੇ ਜੇ ਤੂੰ ਸਿਮਰਨ ਨਹੀਂ ਕਰ ਰਿਹਾ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਨਹੀਂ ਕਰਦਾ, ਤਾਂ ਤੂੰ ਆਪਣੀ ਆਤਮਾ ਦਾ ਆਪ ਘਾਤ ਕਰ ਰਿਹਾ। ਦੁਰਲਭ ਦੇਹ ਪਾਈ ਵਡਭਾਗੀ, ਨਾਮ ਨਾ ਜਪੇ ਤਾਂ ਆਤਮ ਘਾਤੀ, ਮਰ ਨਾ ਜਾਈ ਜੈ ਬਿਸਰਤ ਨਾਮ, ਨਾਮ ਵੀ ਹੋਣ ਜੀਵਨ ਕੌਣ ਕੰਮ। ਹਜ਼ੂਰ ਕਹਿੰਦੇ ਨੇ ਨਾਮ ਤੋਂ ਬਿਨਾਂ ਤੇਰਾ ਜੀਵਨ ਕਿਹੜੇ ਕੰਮ ਹੈ। ਉਹ ਪਸ਼ੂ ਮਰ ਜਾਵੇ ਤਾਂ

ਮਰਦਾ ਹੀ ਨਹੀਂ, ਸਾਡੇ ਮਗਰੋਂ ਹੀ ਨਹੀਂ ਲੈਂਦਾ। 90 ਤੱਕ ਕੋਈ ਪਹੁੰਚ ਗਿਆ ਤਾਂ ਫਿਰ ਮੰਜੀ ਤੋਂ ਨਹੀਂ ਉੱਠ ਸਕਿਆ। ਹਜ਼ੂਰ ਕਹਿੰਦੇ ਹਨ, ਭਾਈ ਇਹ ਤਾਂ ਧੂਏ ਦਾ ਪਹਾੜ ਹੈ ਜਗਤ, ਆਉਣਾ ਉਹਨਾਂ ਦਾ ਹੀ ਸ਼ਬਦ।

ਆਲਮ ਨੇ ਦੇਗ ਦੇ ਵਿੱਚ ਪਾਣੀ ਉਬਾਲਿਆ, ਉਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖੌਲ ਦੇ ਪਾਣੀ ਦੇ ਵਿੱਚ ਬਿਠਾ ਦਿੱਤਾ ਗਿਆ। ਸਰੀਰ ਦੇ ਉੱਤੇ ਇੰਜ ਫਲੂਏ ਪੈ ਗਏ ਜਿਵੇਂ ਕੋਈ ਆਲੂ ਨੂੰ ਉਬਾਲਦਾ ਹੈ, ਪਰ ਮੁੱਖ ਤੋਂ ਜਰਾਕ ਵੀ ਸੀ ਨਹੀਂ, ਉਫ ਤੱਕ ਨਹੀਂ। ਇੱਥੇ ਵੀ ਜਦੋਂ ਜ਼ਾਲਮ ਨੂੰ ਤਸੱਲੀ ਨਾ ਹੋਈ, ਭੱਠੀ ਉਹਦੇ ਉੱਤੇ ਤਵੀ ਰੱਖੀ, ਅੱਗ ਬਾਲੀ, ਸਿਰ ਤੇ ਰੇਤ ਦੇ ਕੜਛੇ ਭਰ ਭਰ ਕੇ ਪਾਏ, ਗਰਮ ਰੇਤ ਦੇ ਕੜਛੇ। ਪਰ ਧੰਨ ਗੁਰੂ ਅਰਜਨ ਦੇ ਸਿਦਕ ਨੂੰ ਇਹ ਡੁਲਾ ਨਾ ਸਕੇ, ਉੱਥੋਂ ਤੇ ਇੱਕੋ

ਵਾਹਿਗੁਰੂ ਜਿਸ ਰੰਗ ਵਿੱਚ ਤੂੰ ਰੱਖੇ ਉਹੀ ਰੰਗ ਪਰਵਾਨ ਹੈ, ਤੇਰੀ ਰਜ਼ਾ ਜਿਵੇਂ ਹੈ ਉਹ ਪਰਵਾਨ ਹੈ। ਉਹਦੇ ਵਿੱਚ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਕੁਛ ਹੁਕਮ ਅਦੂਲੀ ਕਰਾਂ। ਇਹ ਇੱਕ ਸੰਸਾਰ ਦੇ ਸਾਹਮਣੇ ਨਮੂਨਾ ਪੇਸ਼ ਕੀਤਾ ਹੈ ਕਿ ਸਿਦਕ ਤੋਂ ਨਹੀਂ ਡੋਲਣਾ ਜ਼ਾਲਮ, ਭਾਵੇਂ ਜਿੰਨਾ ਮਰਜ਼ੀ ਜ਼ੁਲਮ ਕਰਦਾ। ਆਖਿਰ ਜਿੱਤ ਨਾਮ ਸਿਮਰਨ ਔਰ ਸੱਚ ਦੀ ਹੱਕ ਦੀ ਹੁੰਦੀ ਹੈ। ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਹੈ, ਕੂੜ ਨੀ ਖੁੱਟੈ ਨਾਨਕਾ ਓੜਕ ਸੱਚ ਰਹੀ। ਇਹ ਝੂਠ ਦੇ ਬੱਦਲ ਇਹ ਸਦਾ ਅਸਥਿਰ ਨਹੀਂ ਰਹਿੰਦੇ, ਲੇਕਿਨ ਸੱਚ ਦੀ ਆਵਾਜ਼ ਸਦੀਆਂ ਤੱਕ ਬਲਕਿ ਜੁਗਾਂ ਜੁਗਾਂਤਰਾਂ ਤੱਕ ਬੁਲੰਦ ਰਹਿੰਦੀ ਹੈ। ਔਰ ਉਸ ਸੱਚ ਦੀ ਰੋਸ਼ਨੀ ਦੇ ਵਿੱਚ ਅਨੇਕਾਂ ਹੀ ਰਾਹੀ ਉਹਨਾਂ ਨੂੰ ਮਾਰਗ ਦਰਸ਼ਨ ਪ੍ਰਾਪਤ ਹੁੰਦਾ ਹੈ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਕਿਵੇਂ ਰਹਿਣਾ ਹੈ,

ਇਸ਼ਾਰਾ ਮਿਲ ਚੁੱਕਿਆ ਸੀ। ਉਹ ਚੰਦੂ ਆਪਣੇ ਵੱਲੋਂ ਉਸਨੇ ਕੋਈ ਕਸਰ ਬਾਕੀ ਨਹੀਂ ਛੱਡੀ। ਪ੍ਰਭੂ ਪਰਮਾਤਮਾ ਦਾ ਖੌਫ ਭੁੱਲ ਗਿਆ, ਆਪਣਾ ਆਪ ਭੁੱਲ ਗਿਆ, ਸਿਰਫ ਇੱਕ ਤਸ਼ੱਦਦ ਕਰਨਾ ਹੀ ਉਸਦੇ ਸਾਹਮਣੇ ਹੈ। ਕਈ ਤਾਂ ਇਹ ਵੀ ਕਹਿੰਦੇ ਨੇ ਕਿ ਉਸਨੇ ਬਦਲਾ ਲਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਚੰਦੂ ਦੇ ਭੇਜੇ ਹੋਏ ਦੂਤਾਂ ਨੇ ਰਿਸ਼ਤਾ ਕਰ ਦਿੱਤਾ ਔਰ ਆ ਕੇ ਦੱਸਿਆ ਕਿ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨਾਂ ਨੂੰ ਰਿਸ਼ਤਾ ਦੇ ਆਏ ਹਾਂ, ਤਾਂ ਹੰਕਾਰ ਵਿੱਚ ਹਉਮੈ ਵਿੱਚ ਮਤਿਆ ਹੋਇਆ ਇਹ ਚੰਦੂ, ਕਿਉਂਕਿ ਸਰਕਾਰੀ ਦਰਬਾਰੇ ਇਹ ਨੌਕਰੀ ਕਰਦਾ ਸੀ, ਇਹਨੂੰ ਬੜਾ ਚੰਗਾ ਦੀਵਾਨ ਦਾ ਰੁਤਬਾ ਹਾਸਲ ਸੀ। ਹੰਕਾਰ ਵਿੱਚ ਬੋਲਿਆ, ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ। ਭਾਓ ਆਪਣੇ ਆਪ ਨੂੰ ਉਸਨੇ ਬਹੁਤ ਵੱਡਾ ਦੱਸਿਆ,

ਕਿ ਸਮੇਂ ਦੀ ਹਕੂਮਤ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਹਵਾਲੇ ਕਰ ਦਿੱਤਾ ਔਰ ਚੰਦੂ ਨੇ ਆਪਣਾ ਬਦਲਾ ਲਿਆ। ਐਸੀ ਇੱਕ ਗਾਥਾ ਆਉਂਦੀ ਹੈ, ਪਰ ਅਸਲੀਅਤ ਇਹ ਹੈ ਕਿ ਹਕੂਮਤ ਨਹੀਂ ਸੀ ਚਾਹੁੰਦੀ ਸੱਚ ਦੀ ਆਵਾਜ਼ ਬੁਲੰਦ ਹੋਵੇ, ਹਕੂਮਤ ਨਹੀਂ ਸੀ ਚਾਹੁੰਦੀ ਕਿ ਲੋਕ ਸੱਚ ਦੀ ਆਵਾਜ਼ ਨੂੰ ਸੁਣਨ ਤੇ ਉਸ ਸੱਚ ਦੇ ਉੱਤੇ ਚੱਲਣ, ਕਿਉਂਕਿ ਸੱਚ ਉੱਤੇ ਜੇ ਪਰਜਾ ਚੱਲ ਪਈ ਤੇ ਬਾਦਸ਼ਾਹ ਨੂੰ ਫਿਰ ਹਕੂਮਤ ਕਰਨੀ ਬੜੀ ਔਖੀ ਹੋ ਜਾਂਦੀ ਹੈ। ਉਹਨੇ ਤੌਜ਼ ਕੇ ਜਹਾਂਗੀਰ ਵਿੱਚ ਸਪਸ਼ਟ ਲਿਖਿਆ ਹੈ ਕਿ ਮੈਂ ਚਾਹੁੰਦਾ ਹਾਂ ਇਹ ਜੋ ਝੂਠ ਦੀ ਦੁਕਾਨ ਗੁਰੂ ਅਰਜਨ ਦੇਵ ਚਲਾ ਰਹੇ ਨੇ ਗੁਰੂ ਨਾਨਕ ਦੇ ਪੰਜਵੇਂ ਵਾਰਸ, ਜਿਸ ਦੇ ਉੱਤੇ ਕੁਛ ਹਿੰਦੂ ਔਰ ਕੁਛ ਸਿਰਫੁਰੇ ਮੁਸਲਮਾਨ ਵੀ ਉਹਦਾ ਉਪਦੇਸ਼ ਸੁਣਨ ਵਾਸਤੇ ਜਾਂਦੇ ਨੇ, ਮੈਂ ਚਾਹੁੰਦਾ ਹਾਂ ਕਿ ਇਹ ਦੁਕਾਨ ਬੰਦ ਕਰ ਦਿੱਤੀ ਜਾਵੇ। ਜਿਸ ਤੋਂ ਸਪਸ਼ਟ ਨਜ਼ਰ ਆਉਂਦਾ ਹੈ ਕਿ ਸਮੇਂ ਦੀ ਹਕੂਮਤ ਨਹੀਂ ਸੀ ਚਾਹੁੰਦੀ ਕਿ ਗੁਰੂ ਅਰਜਨ ਦੇ ਰੂਪ ਵਿੱਚ ਸੱਚ ਦੀ ਆਵਾਜ਼ ਲੋਕਾਂ ਦੇ ਕੰਨਾਂ ਤੱਕ ਪਹੁੰਚੇ, ਉਹ ਸੱਚ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦਾ ਸੀ ਔਰ ਇਸ ਦਾ ਇਲਜ਼ਾਮ ਵੀ ਦੂਜਿਆਂ ਦੇ ਸਿਰ ਤੇ ਮੜਨਾ ਚਾਹੁੰਦਾ ਸੀ। ਚੰਦੂ ਦੇ ਹਵਾਲੇ ਕਰਕੇ ਆਪ ਉਹ ਕਸ਼ਮੀਰ ਵੱਲ ਚਲਾ ਗਿਆ। ਚੰਦੂ ਨੇ ਈਰਖਾਵਸ਼ ਹੋ ਕੇ ਇਹ ਜ਼ੁਲਮ ਕਰਨੇ ਸ਼ੁਰੂ ਕੀਤੇ। ਚਾਹੁੰਦਾ ਸੀ ਕਿ ਕਿਵੇਂ ਗੁਰੂ ਅਰਜਨ ਦੇ ਅੰਦਰ ਕ੍ਰੋਧ ਦੀ ਅਗਨ ਭੜਕ ਉੱਠੇ, ਇਹਦਾ ਸਿਦਕ ਡੋਲ ਜਾਏ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤੀ ਦੇ ਪੁੰਜ, ਜਿਨ੍ਹਾਂ ਨੇ ਆਪਣਾ ਪਵਿੱਤਰ ਸਰੀਰ ਤੇ ਬਲੀਦਾਨ ਦੇ ਦਿੱਤਾ, ਪਰ ਸਿਦਕ ਨਹੀਂ ਹਾਰਿਆ, ਸ਼ਹੀਦੀ ਮਹਿਲ ਦੀ ਨੀਂਹ ਰੱਖਣ ਲੱਗਿਆ ਹਜ਼ੂਰ ਨੇ ਸਭ ਤੋਂ ਪਹਿਲਾਂ ਆਪਣਾ ਸਰੀਰ ਇਹਦੇ ਵਿੱਚ ਲਾਇਆ, ਉਹਦੇ ਉੱਤੇ ਇਹ ਸ਼ਹੀਦੀ ਮਹਿਲ ਦੀ ਉਸਾਰੀ ਹੋਈ। ਆਪ ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨਣ ਦਾ ਸੰਦੇਸ਼ ਸਾਰੇ

ओतना बारंबार जो बंथल पाके पोंगिरे बोरना लागेगा।

ਮਾਨਸ ਜਨਮ ਦੁਰਲੰਭ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਚੱਲੇ ਜਨ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰੂ ਸ਼ਬਦ ਪਏ ਪਤ ਪਾਏ ਦਰਬਾਰ ਸਤਿਗੁਰੂ ਸ਼ਬਦ ਪਏ ਚੱਲੇ ਜਨ ਸਵਾਰ ਚੱਲਿਆ ਪਤਸ਼ਾਹ ਜਨ ਸਵਾਰ ਵਾਜਾ ਵਾਏ ਸੀ ਚੱਲਿਆ

అను సమజ కచ్ బిగడే ఉన్నాయిన పడలే రామ మురార అను సమజ కచ్ బి

kal faltul doiosor. Ram ram antro bhar, puri gur ki puri.

ਉਹ ਤੈਨੂੰ ਚੇਤੇ ਨਹੀਂ ਆਉਂਦਾ ਜਿਹੜੇ ਤੇਰੇ ਦੁਸ਼ਮਣ ਨੇ ਜਿਨ੍ਹਾਂ ਨੇ ਚੁੱਕ ਕੇ ਤੈਨੂੰ ਅੱਗ ਵਿੱਚ ਸੁੱਟਣਾ ਉਹ ਤੇਰੇ ਮਿੱਤਰ ਨੇ ਕੈਸੀ ਇਹ ਅਚਰਜ ਖੇਡ ਹੈ

ਰੇਤ ਦੇ ਘਰ ਵਿੱਚ ਕੋਈ ਮਨੁੱਖ ਬੈਠ ਕੇ ਹੱਸੇ ਖੇਡੇ ਖੁਸ਼ੀਆਂ ਕਰੇ, ਉਹਨੂੰ ਪਤਾ ਨਹੀਂ ਇਹ ਅਚਾਨਕ ਆ ਕੇ ਡਿੱਗ ਪੈਣੇ ਥੱਲੇ ਦੱਬ ਜਾਵਾਂਗਾ। ਪਰ ਇਹ ਤਾਂ ਪ੍ਰਸੰਨਤਾ ਵਿੱਚ ਹੋ ਰਿਹਾ, ਖੁਸ਼ ਹੋ ਰਿਹਾ। ਹਜ਼ੂਰ ਕਹਿੰਦੇ ਨੇ ਉਹ ਢੇਰ ਜਿਸ ਘਰ ਨੂੰ ਤੂੰ ਪੱਕਾ ਸਮਝਦਾ ਉਹ ਘੜੇ ਦੀ ਤਰ੍ਹਾਂ ਟੁੱਟ ਜਾਣਾ। ਹਜ਼ੂਰ ਫਰਮਾਨ ਦੇ

ਇਸ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਮੇਰੇ ਗੁਆਂਢੀ ਮਰ ਜਾਣਗੇ ਹੋਰ ਵੱਡੇ ਵੱਡੇ ਵੀ ਮਰ ਜਾਣਗੇ ਪਰ ਮੈਂ ਨਹੀਂ ਮਰਨਾ ਇਹ ਪ੍ਰਤੀਤ ਹੋ ਗਿਆ ਇਸ ਨੂੰ ਹਜ਼ੂਰ ਕਹਿੰਦੇ ਨੇ ਕਿਤਨੇ ਭੁਲੇਖੇ ਲੱਗੇ ਨੇ ਇਹ ਮਨੁੱਖ ਤੈਨੂੰ

ਕ੍ਰੋਧ ਨਾਲ ਪਿਆਰ ਕਰਦੇ। ਹਜ਼ੂਰ ਫਰਮਾਉਂਦੇ ਝੂਠ ਬੋਲਣਾ ਮੁਰਦਾਰ ਖਾਣਾ ਚੰਗਾ ਲੱਗਦਾ, ਕਿਸੇ ਨਾਲ ਧਰੋਹ ਕਰਨਾ ਇਹ ਇਹਨੂੰ ਮਿੱਠੇ ਲੱਗਦੇ ਨੇ। ਹਜ਼ੂਰ ਕਹਿੰਦੇ ਨੇ ਐ ਵਾਹਿਗੁਰੂ ਇਹਨਾਂ ਨੂੰ ਰੱਖ ਲੈ ਇਹਨਾਂ ਔਗਣਾ ਤੋਂ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸੰਗਤ, ਅੱਜ ਦਾ ਸ਼ੁਭ ਦਿਨ ਕਾਨਫਰੰਸ ਦੇ ਪਹਿਲੇ ਦਿਨ ਦੀ ਅਰੰਭਤਾ ਔਰ ਬਖਸ਼ਿਸ਼ ਸਤਿਗੁਰੂ ਜੀ ਦੀ। ਇਸ ਵਕਤ ਸਮਾਂ ਜਰਾ ਅੰਮ੍ਰਿਤ ਵੇਲੇ ਤੋਂ ਲੰਘ ਕੇ ਆਪ ਜੀ ਨੂੰ ਜਰਾ ਥੋੜ੍ਹੀ ਜਿਹੀ ਗਰਮੀ ਮਹਿਸੂਸ ਹੋ ਰਹੀ ਹੋਵੇਗੀ। ਜਿੱਥੇ ਆਪ ਜੀ ਨੇ ਸਤਿਗੁਰੂ ਜੀ ਦੇ ਕਈ ਚਮਤਕਾਰ ਦੇਖੇ ਹਨ, ਉੱਥੇ ਸਭ ਤੋਂ ਵੱਡਾ ਚਮਤਕਾਰ ਸ਼ਬਦ ਦਾ ਹੈ। ਇਹਦੇ ਵਿੱਚ ਕਲਾ ਹੈ, ਵਾਜੇ ਪੰਜ ਸ਼ਬਦ ਘਰ ਸਵਾ ਗਏ, ਘਰ ਸਵਾ ਗਏ ਸ਼ਬਦ ਵਾਜੇ ਕਲਾ ਜਦ ਗਿਰਧਾਰਿਆ। ਉਸ ਕਲਾ ਨੂੰ ਹੋਰ ਪ੍ਰਗਟ ਕਰਨ ਵਾਸਤੇ ਸਤਿਗੁਰੂ ਜੀ ਨੇ ਸ਼ਬਦ ਨੂੰ ਰਾਗਾਂ ਵਿੱਚ ਉਚਾਰਨ ਕੀਤਾ ਹੈ। ਮੇਰਾ ਦਿਲ ਕਰਦਾ ਹੈ ਇਸ ਵਕਤ ਸਾਰੇ ਦੁਨੀਆਂ ਦੇ ਵਿਦਵਾਨ ਔਰ ਕਲਾਕਾਰ ਸੂਝ ਵਾਲੇ ਬੈਠੇ ਹੋ, ਗੁਰੂ ਦੀ ਕਲਾ ਦੇਖੀਏ ਰਾਗ ਸਾਰੰਗ ਵਿੱਚ, ਔਰ ਆਪ ਦੀ ਚੰਗੀ ਤਰ੍ਹਾਂ ਸਮਝ ਕੇ ਇਸ ਨੂੰ ਸੁਣੋਗੇ, ਆਪ ਜੀ ਦੇ ਤਨ ਮਨ ਵਿੱਚ ਠੰਡਕ ਪੈਦਾ ਹੋ ਜਾਏਗੀ ਔਰ ਗੁਰੂ ਦੀ ਬਖਸ਼ਿਸ਼ ਔਰ ਸਮੇਂ ਦਾ ਇਹ ਨਿਚੋੜ ਹੋਵੇਗਾ। ਸ਼ਬਦ ਸਾਰੇ ਮਾਈ ਭਾਈ ਬੜੇ ਪਿਆਰ ਨਾਲ ਟਿੱਕ ਕੇ ਸੁਣਾਂਗੇ ਤਾਂ ਇਹਦਾ ਜ਼ਿਆਦਾ ਲਾਭ ਹੋਵੇ।

ਉਸੇ ਦੇ ਜੀਵਨ ਨੂੰ ਉਜਲਾ ਕਰ ਦੇਵੇ। ਜੀਵਤ ਜੀਵਤ ਜੀਵਤ ਰਹੋ ਕਿ ਐ ਗੁਰੂ ਦੇ ਪਿਆਰ ਵਾਲੇ ਗੁਰੂ ਕੇ ਲਾਲ ਰਾਮ ਦੇ ਨਾਮ ਦੀ ਰਸਾਇਣ ਜੋ ਇਹ ਅੰਮ੍ਰਿਤ ਹੈ ਰਾਮ ਰਸਾਇਣ ਨਿਤ ਉਠ ਪੀਵੋ ਹਰ ਹਰ ਹਰ ਹਰ ਰਸਨਾ ਕਹੋ।

ਹਰੀ ਹਰੀ ਦਾ ਜਾਪ ਕਰਦੇ ਹੋਏ ਆਪਣਾ ਸਮਾਂ ਸਫਲਾ ਕਰੋ ਤਾਂ ਜੋ ਸਦਾ ਦਾ ਜੀਵਨ ਸਥਿਰ ਜੀਵਨ ਤੈਨੂੰ ਪ੍ਰਾਪਤ ਹੋਵੇ, ਜੋ ਸਦਾ ਲਈ ਖੇੜੇ ਤੇ ਖੁਸ਼ੀਆਂ ਤੈਨੂੰ ਬਖਸ਼ਦਾ ਰਹੇ। ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਬਦ ਰਾਹੀਂ ਅਸੀਸ ਗੁਰਸਿੱਖ ਨੂੰ।

ਜਦੋਂ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਹੈ ਜਗਿਆਸੂ, ਫਿਰ ਵਾਹਿਗੁਰੂ ਹਮੇਸ਼ਾ ਇਹਦੇ ਅੰਗ ਸੰਗ ਹੁੰਦਾ ਹੈ। ਉਨ੍ਹਾਂ ਚਿਰ ਹੀ ਠੋਕਰਾਂ ਪੈਂਦੀਆਂ ਨੇ ਜਿੰਨਾ ਚਿਰ ਅਸੀਂ ਉਹਨੂੰ ਵਿਸਾਰ ਦੇਈਏ। ਮਹਾਰਾਜ ਕਹਿੰਦੇ ਨੇ ਦੁੱਖ ਤਦੇ ਜਾਂ ਵਿਸਰ ਜਾਵੇ, ਪਰ ਜੇ ਉਹਦਾ ਸਿਮਰਨ ਕਰੀਏ, ਨਾਮ ਜਪੀਏ, ਤਾਂ ਉਹ ਹਮੇਸ਼ਾ ਹਰ ਜਗ੍ਹਾ ਸਹਾਈ ਹੁੰਦਾ ਹੈ। ਜਿਵੇਂ ਗੁਰੂ ਪਾਤਸ਼ਾਹ ਕਹਿ ਰਹੇ ਨੇ,

பங்கத்தை

ਮਾਤਾ ਜੀ ਜਨਕ ਨੇ ਆਖਿਆ, ਦੇਵਤਿਆਂ ਨੇ, ਮਹਾਰਾਜ ਇਹ ਨਰਕ ਹੈ ਔਰ ਇੱਥੇ ਪਏ ਜੀਵਾਂ ਨੇ ਨਾਮ ਨਹੀਂ ਸੀ ਜਪਿਆ ਨਾ, ਇਸ ਵਾਸਤੇ ਇਹਨਾਂ ਦੀ ਆਤਮਾਵਾਂ ਨੂੰ ਤਸੀਹੇ ਦਿੱਤੇ ਜਾ ਰਹੇ। ਤਾਂ ਰਾਜੇ ਜਨਕ ਨੇ ਉੱਥੇ ਇੱਕ ਘੜੀ ਬਹਿ ਕੇ ਸਤਸੰਗ ਕੀਤਾ ਔਰ ਨਰਕਾਂ ਦੇ ਜੀਆਂ ਨੂੰ ਮੁਕਤ ਕਰਾਇਆ। ਤਾਂ ਹੀ ਆਖਿਆ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇੱਕ ਘੜੀ ਦੇ ਸਿਮਰਨ ਦੇ ਨਾਲ ਜੋ ਰਾਜੇ ਜਨਕ ਨੇ ਮਨ ਕਰਕੇ ਉੱਥੇ ਕੀਤਾ, ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਆਖਿਆ, ਨਰਕਾਂ ਦੇ ਨਰਕ ਖਾਲੀ ਹੋ ਗਏ ਉਸ ਜਪਣ ਵਾਲੇ ਦੀ ਸਦਕੇ। ਕਿਉਂਕਿ ਜਿਸ ਵੇਲੇ ਨਾਮ ਨੂੰ ਇੱਕ ਪੱਲੜੇ ਵਿੱਚ ਰੱਖਿਆ ਧਰਮ ਰਾਜ ਨੇ, ਸਤਸੰਗ ਦੀ ਇੱਕ ਘੜੀ ਨੂੰ ਇੱਕ ਪੱਲੜੇ ਵਿੱਚ ਰੱਖਿਆ ਅਤੇ ਨਰਕਾਂ ਦੇ ਪਾਪੀਆਂ ਦੇ ਪਾਪਾਂ ਨੂੰ ਦੂਜੇ ਪੱਲੜੇ ਵਿੱਚ, ਤੇ ਨਾਮ ਦੇ ਤੁਲ ਉਹ ਪਾਪ ਨਾ ਤੁਲ ਸਕੇ। ਸਾਧ ਸੰਗਤ ਬੋਲੋ ਸ੍ਰੀ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਆਖਿਆ, ਸਾਈ ਦਾ ਨਾਮ ਏਡਾ ਅਮੋਲ ਹੈ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ, ਇਸ ਨੂੰ ਕੋਈ ਤੋਲ ਨਹੀਂ ਸਕਦਾ। ਤਾਂ ਉਹ ਰਾਜੇ ਜਨਕ ਦੇ ਦਰਬਾਰ ਵਿੱਚ ਜਿਸ ਵੇਲੇ ਗੁਰੂ ਨਾਨਕ ਦੇ ਗੁਣਵਾਨ ਹੋ ਰਹੇ ਸਨ, ਤੇ ਇੱਕ ਰਿੱਖੀ ਨੇ ਆਖਿਆ, ਗੁਰੂ ਨਾਨਕ ਕਲਯੁਗ ਵਿੱਚ ਆਏਗਾ, ਤੇ ਕਿਆ ਰਾਜਾ ਜਨਕ ਜੀ ਅਸੀਂ ਗੁਰੂ ਨਾਨਕ ਦੇ ਦਰਸ਼ਨ ਕਰ ਸਕਾਂਗੇ? ਆਖਿਆ, ਕਿਉਂ ਨਹੀਂ, ਤੂੰ ਸਵਾਸ ਦਸਮ ਦੁਆਰ ਤੇ ਚੜਾ ਲੈ ਤੇ ਅਸੀਂ ਤੈਨੂੰ ਇੱਕ ਮੱਠ ਵਿੱਚ ਪਾ ਦਿੰਦੇ ਹਾਂ, ਤੇ ਧਰਤੀ ਪੁੱਟ ਕੇ ਤੈਨੂੰ ਉਸ ਧਰਤੀ ਵਿੱਚ ਦੱਬ ਦਿੰਦੇ ਹਾਂ। ਜਦੋਂ ਕਲਯੁਗ ਆਵੇਗਾ, ਕਲਯੁਗ ਦਾ ਸਮਾਂ, ਤੇ ਗੁਰੂ ਨਾਨਕ ਨਿਰੰਕਾਰ ਗੁਰੂ ਨਾਨਕ ਬਣ ਕੇ ਸੰਸਾਰ ਤੇ ਆਏਗਾ, ਤੇ ਰਿੱਖੀ ਨੇ ਆਖਿਆ, ਮੈਂ ਗੁਰੂ ਨਾਨਕ ਨੂੰ ਕਿਵੇਂ ਲੱਭਾਂਗਾ? ਤਾਂ ਰਾਜਾ ਜਨਕ ਕਹਿਣ ਲੱਗਾ, ਤੈਨੂੰ ਗੁਰੂ ਨਾਨਕ ਨੂੰ ਲੱਭਣ ਦੀ ਲੋੜ ਨਹੀਂ, ਗੁਰੂ ਨਾਨਕ ਆਪੇ ਹੀ ਤੈਨੂੰ ਲੱਭ ਲਏਗਾ। ਸਾਧ ਸੰਗਤ ਬੋਲੋ ਸ੍ਰੀ। ਤੇ ਜਦੋਂ ਫਿਰ ਸਮਾਂ ਬਦਲਿਆ, ਕਲਯੁਗ ਦਾ ਸਮਾਂ ਆਇਆ, ਤੇ ਗੁਰੂ ਨਾਨਕ ਜਦੋਂ ਪੰਜਵਾਂ ਗੁਰੂ ਨਾਨਕ ਬਣਿਆ ਗੁਰੂ ਅਰਜਨ ਦੇਵ ਮਹਾਰਾਜ, ਤੇ ਜਿਸ ਵੇਲੇ ਸੰਤੋਖ ਸਰ, ਜਿੱਥੇ ਅੱਜ ਪਵਿੱਤਰ ਅੰਮ੍ਰਿਤਸਰ ਦੀ ਧਰਤੀ ਤੇ ਸੰਤੋਖ ਸਰ ਦਾ ਸਰੋਵਰ ਹੈ, ਉਸ ਦੀ ਖੁਦਾਈ ਹੋ ਰਹੀ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਟਾਹਲੀ ਥੱਲੇ ਬੈਠੇ ਸਨ। ਇਸ ਗੁਰਦੁਆਰੇ ਨੂੰ ਟਾਹਲੀ ਸਾਹਿਬ ਕਰਕੇ ਵੀ ਨਾਮ ਪ੍ਰਸਿੱਧ ਹੈ। ਤੇ ਜਿਸ ਵੇਲੇ ਸਰੋਵਰ ਦੀ ਸੇਵਾ ਹੋ ਰਹੀ ਸੀ ਤਾਂ ਖੁਦਾਈ ਦੇ ਵੇਲੇ ਜਦੋਂ ਪਿਆਰ ਵਾਲੇ ਖੁਦਾਈ ਕਰ ਰਹੇ ਸਨ, ਤੇ ਉਹ ਕਈ ਉਸ ਮੱਠ ਨੂੰ ਜਾ ਕੇ ਲੱਗੀ, ਤੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਗਰੀਬ ਨਿਵਾਜ ਕੋਈ ਮੱਠ ਹੈ ਤੇ ਜਾਪਦਾ ਉਹਦੇ ਵਿੱਚ ਕੋਈ ਰਿੱਖੀ ਹੈ? ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਹਾਂ, ਇੱਕ ਰਿੱਖੀ ਹੈ ਜੋ ਰਾਜੇ ਜਨਕ ਦੇ ਸਮੇਂ ਤੋਂ ਸਾਡੇ ਦਰਸ਼ਨਾਂ ਕਰਨ ਵਾਸਤੇ ਪਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਆਏ, ਉਸ ਮੱਠ ਨੂੰ ਇੱਕ ਇੱਕ ਇੱਟ ਆਪਣੇ ਹੱਥ ਨਾਲ ਹਟਾਈ, ਕਿਤੇ ਰਿੱਖੀ ਨੂੰ ਲੱਗ ਨਾ ਜਾਵੇ, ਤੇ ਉਹ ਰਿੱਖੀ ਇੱਕ ਸਰੀਰ ਦਾ ਪਿੰਜਰ ਹੀ ਰਹਿ ਗਿਆ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਗੋਦ ਵਿੱਚ ਉਹਦਾ ਸਿਰ ਰੱਖਿਆ, ਮੁੱਖ ਤੇ ਛੱਟੇ ਦਿੱਤੇ ਜਲ ਦੇ, ਸਿਰ ਤੇ ਹੱਥ ਰੱਖਿਆ, ਤੇ ਰਿੱਖੀ ਨੇ ਅੱਖਾਂ ਖੋਲੀਆਂ, ਪੁੱਛਿਆ, ਕਿਹੜਾ ਸਮਾਂ ਹੈ? ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਲਯੁਗ ਹੈ, ਕਲਯੁਗ ਕੰਮਿਆ। ਰਿੱਖੀ ਕਹਿਣ ਲੱਗਾ, ਮੈਨੂੰ ਕਲਯੁਗ ਦੀ ਤੱਤੀ ਵਾਹ ਨਾ ਲੱਗੇ, ਮੈਨੂੰ ਬਚਾ ਲਓ। ਤੇ ਫਿਰ ਝੱਟ ਖਿਆਲ ਆਇਆ, ਉਹ ਮੈਂ ਆਪ ਹੀ ਤਾਂ ਕਲਯੁਗ ਵਿੱਚ ਆਉਣਾ ਚਾਹੁੰਦਾ ਸਾਂ ਕਿ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਾਂ, ਉਸ ਨਿਰੰਕਾਰ ਦੇ ਦਰਸ਼ਨ ਕਰਾਂ। ਤੇ ਫਿਰ ਕਹਿਣ ਲੱਗਾ ਰਿੱਖੀ ਕਿ ਕਲਯੁਗ ਵਿੱਚ ਗੁਰੂ ਨਾਨਕ ਨੇ ਆਉਣਾ ਸੀ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ, ਜਿਨ੍ਹਾਂ ਦੀ ਗੋਦ ਵਿੱਚ ਰਿੱਖੀ ਦਾ ਸਿਰ ਹੈ, ਦਸਮ ਦੁਆਰ ਤੋਂ ਸਵਾਸ ਥੱਲੇ ਉਤਰੇ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਸਵਾਸ ਉਤਾਰੇ, ਤੇ ਪੁੱਛਦਾ, ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਹਨ। ਕੋਲ ਖੜੋਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਦੀ ਗੋਦ ਵਿੱਚ ਹੀ ਤੇਰਾ ਸਿਰ ਹੈ ਰਿੱਖੀ। ਸਾਧ ਸੰਗਤ ਬੋਲੋ ਸ੍ਰੀ। ਉਸ ਵੇਲੇ ਜਿਸ ਵੇਲੇ ਰਿੱਖੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਕੀਤੇ, ਕਹਿਣ ਲੱਗਾ, ਸੱਚਮੁੱਚ
गुरु अर्जन देव ही हरि दा रूप है। ਤਾਂ ਫਿਰ ਉਸ ਰਿਖੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਵਿਸ਼ਵਾਸ ਛੱਡ ਦਿੱਤੇ ਤੇ ਫਿਰ ਜੂਨੀਆਂ ਤੋਂ ਮੁਕਤ ਹੋ ਕੇ ਨਿਰੰਕਾਰ ਦੇ ਦੇਸ਼ ਚਲਾ ਗਿਆ। ਤਾਂ ਹੀ ਆਖਿਆ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਆ। ਜੋ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਪਿਆਰ ਨਾਲ ਸਿਦਕ ਨਾਲ ਭਰੋਸੇ ਨਾਲ ਜਪੇਗਾ ਪਿਆਰੀ ਸਾਧ ਸੰਗਤ ਉਹ ਜੂਨਾਂ ਤੋਂ ਰਹਿਤ ਹੋ ਜਾਵੇਗਾ। ਜੂਨਾਂ ਦੇ ਫਿਰ 84 ਲੱਖ ਤ੍ਰਿਗੜ ਜੂਨਾਂ ਵਿੱਚ ਨਾ ਆਵੇਗਾ। ਉਹ ਜੋ ਜਪੇਗਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਆਓ ਪਿਆਰ ਨਾਲ ਜਪੀਏ।

ਉਹਨਾਂ ਦਾ ਮਨ ਡੋਲਿਆ। ਚੜ੍ਹਦੀਆਂ ਕਲਾਂ ਦੇ ਦਾਤੇ ਚੜ੍ਹਦੀਆਂ ਕਲਾਂ ਵਿੱਚ ਰਹੇ। ਫੌਜ ਜਿਹੜੀ ਬਾਹਰ ਬੈਠੀ ਏ ਕਿਲੇ ਨੂੰ ਘੇਰਾ ਪਾ ਕੇ, ਉਹ ਵੀ ਥੱਕ ਚੁੱਕੀ ਏ। ਉਹ ਜਾਣਾ ਚਾਹੁੰਦੇ ਨੇ ਪਰ ਬਾਦਸ਼ਾਹ ਦਾ ਹੁਕਮ ਮਜਬੂਰ ਨੇ। ਅਖੀਰ ਔਰੰਗਜ਼ੇਬ ਨੇ ਕੁਰਾਨ ਸ਼ਰੀਫ ਤੇ ਇਹ ਕਸਮ ਲਿਖ ਕੇ ਭੇਜੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇੱਕ ਵਾਰੀ ਤੁਸੀਂ ਕਿਲ੍ਹਾ ਖਾਲੀ ਕਰ ਦਿਓ, ਕਿਧਰੇ ਹੋਰ ਚਲੇ ਜਾਓ। ਮੈਂ ਕਸਮ ਖਾਣਾ ਕੁਰਾਨ ਸ਼ਰੀਫ ਦੀ ਕਿ ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ। ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਕਸਮ ਖਾਧੀ। ਸਿੱਖਾਂ ਨੇ ਕਿਹਾ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਮਹਾਰਾਜ ਆਪ ਕਿਲ੍ਹਾ ਖਾਲੀ ਕਰ ਦਿਓ। ਕਈ ਮਹੀਨੇ ਹੋ ਗਏ ਨੇ ਕਿਲ੍ਹੇ ਵਿੱਚ ਅਸੀਂ ਬੈਠੇ ਹਾਂ, ਖਾਧਾ ਵੀ ਕੁਝ ਨਹੀਂ, ਖਾਣ ਨੂੰ ਰਿਹਾ ਵੀ ਕੁਝ ਨਹੀਂ। ਔਰੰਗਜ਼ੇਬ ਮੁਸਲਮਾਨ ਹੈ, ਉਸਨੇ ਕੁਰਾਨ ਸ਼ਰੀਫ ਦੀ ਕਸਮ ਖਾਧੀ। ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਕਸਮ ਖਾਧੀ ਇਹ ਸਾਡੇ ਤੇ ਹਮਲਾ ਨਹੀਂ ਕਰਨਗੇ। ਪਰ ਗੁਰੂ ਸਾਹਿਬ ਨੇ ਕਿਹਾ, ਇਹਨਾਂ ਤੇ ਭਰੋਸਾ ਨਾ ਕਰੋ, ਇਹਨਾਂ ਕਸਮਾਂ ਤੋੜਨੀਆਂ ਨੇ, ਸਾਡੇ ਤੇ ਹਮਲਾ ਜ਼ਰੂਰ ਕਰਨਾ। ਇਸ ਤਰ੍ਹਾਂ ਕਰਦੇ ਹਾਂ, ਕੁਝ ਦਿਨ ਬੀਤੇ, ਭਾਈ ਮਾਨ ਸਿੰਘ ਇਸਨੇ ਬੇਨਤੀ ਕੀਤੀ, ਮਹਾਰਾਜ ਪਤਾ ਨਹੀਂ ਕਿੰਨੇ ਦਿਨ ਹੋਰ ਇਸ ਕਿਲ੍ਹੇ ਵਿੱਚ ਭੁੱਖਿਆਂ ਰਹਿਣਾ ਪਵੇਗਾ, ਕਿਰਪਾ ਕਰੋ, ਅਗਰ ਆਪਣੇ ਕਿਲ੍ਹਾ ਖਾਲੀ ਨਹੀਂ ਕਰਨਾ ਤੇ ਸਾਨੂੰ ਆਗਿਆ ਦਿਓ, ਅਸੀਂ ਆਪਣੇ ਘਰਾਂ ਨੂੰ ਜਾਈਏ। ਗੁਰੂ ਸਾਹਿਬਾਂ ਨੇ ਕਿਹਾ, ਮੈਂ ਤੇ ਪਹਿਲਾਂ ਕਿਹਾ ਸੀ ਕਿ ਜਿਹਨੇ ਮੇਰੇ ਕੋਲ ਆਉਣਾ ਹੈ, ਜਿਹਨੇ ਮੇਰੀ ਗਲੀ ਵਿੱਚ ਪੈਰ ਪਾਉਣਾ ਹੈ, ਉਹ ਆਪਣਾ ਸਿਰ ਆਪਣੀ ਤਲੀ ਤੇ ਰੱਖ ਕੇ ਆਵੇ।

ਦੇਣ ਦਾ ਵੇਲਾ ਆਇਆ ਫਿਰ ਅਹਿਸਾਨ ਨਾ ਕਰਿਓ, ਪੈਰ ਪਿੱਛੇ ਨਾ ਪਾਇਓ। ਪਰ ਜੇ ਤੁਹਾਨੂੰ ਆਪਣੀ ਜਾਨ ਪਿਆਰੀ, ਸਿੱਖੀ ਪਿਆਰੀ ਨਹੀਂ, ਫਿਰ ਇਸ ਤਰ੍ਹਾਂ ਕਰੋ, ਇੱਕ ਕਾਗਜ਼ ਲਓ, ਉਸ ਕਾਗਜ਼ ਤੇ ਇਹ ਲਿਖ ਦਿਓ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਬੇਸ਼ੱਕ ਚਲੇ ਜਾਓ। ਅੱਜ ਭਾਈ ਮਾਨ ਸਿੰਘ ਨੇ ਆਪਣੀ ਜਾਨ ਨੂੰ ਪਿਆਰੀ ਸਮਝਿਆ, ਕਾਗਜ਼ ਲਿਆ, ਉੱਤੇ ਲਿਖ ਦਿੱਤਾ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। 40 ਇਹਨਾਂ ਦੇ ਸਾਥੀ, ਉਹਨਾਂ ਵੀ ਲਿਖ ਦਿੱਤਾ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਅੱਜ ਮੁਸ਼ਕਿਲ ਦੀ ਘੜੀ ਆਈ, ਭਾਈ ਮਾਨ ਸਿੰਘ ਆਪਣੇ ਸਾਥੀਆਂ ਸਮੇਤ ਮੁਸ਼ਕਿਲ ਦੇ ਸਮੇਂ ਗੁਰੂ ਨੂੰ ਛੱਡ ਕੇ ਆਪਣੇ ਘਰਾਂ ਨੂੰ ਤੁਰ ਪਏ। ਪਰ ਗੁਰੂ ਡੋਲਿਆ ਨਹੀਂ, ਗੁਰੂ ਡਰਿਆ ਨਹੀਂ, ਕਿਉਂਕਿ ਗੁਰੂ ਸੱਚ ਤੇ ਖਲੋਤਾ ਹੈ, ਸੱਚ ਵਾਸਤੇ ਲੜਦਾ ਹੈ, ਆਪਣੇ ਭਲੇ ਵਾਸਤੇ ਨਹੀਂ, ਉਹ ਤੇ ਦੁਨੀਆਂ ਦੇ ਭਲੇ ਵਾਸਤੇ ਇਸ ਦੁਨੀਆਂ ਵਿੱਚ ਆਇਆ ਹੈ।

निकले गुरु नु ए बिदावा लिख के दे आए तू साडा गुरु नहीं असी तेरे सिख नहीं अपने घरां नु तुर पे जदों भाई मान सिंह अपने साथियों दे नाल अपने घरां नु पहुंचे घरवालियां ने पुछया सुनाओ ਕੀ ਹਾਲ ਹੈ ਗੁਰੂ ਸਾਹਿਬ ਦਾ ਆਨੰਦਪੁਰ ਸਾਹਿਬ ਦੇ ਕਿਲੇ ਦਾ ਕੀ ਹਾਲ ਹੈ ਕੀ ਹਾਲ ਹੈ ਸਾਹਿਬਜ਼ਾਦਿਆਂ ਦਾ ਗੁਰੂ ਕੇ ਪਰਿਵਾਰ ਦਾ ਸਿੱਖਾਂ ਦਾ ਤਾਂ ਭਾਈ ਮਾਨ ਸਿੰਘ ਆਪਣੇ ਪਰਿਵਾਰ ਨੂੰ ਕਹਿਣ ਲੱਗੇ ਅਸੀਂ ਤੇ ਗੁਰੂ ਨੂੰ ਕਿਲੇ ਵਿੱਚ ਛੱਡ ਕੇ ਆ ਗਏ ਕਿਲੇ ਨੂੰ ਘੇਰਾ ਪਿਆ ਲੱਖਾਂ ਦੀ ਤਾਦਾਦ ਵਿੱਚ ਫੌਜ ਹੈ ਅਸੀਂ ਗੁਰੂ ਨੂੰ ਛੱਡ ਕੇ ਆਏ ਹਾਂ ਤੇ ਨਾਲ ਇਹ ਵੀ ਲਿਖ ਕੇ ਦੇ ਆਏ ਹਾਂ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਇਹ ਗੱਲ ਘਰਾਂ ਵਾਲੀਆਂ ਨੇ ਸੁਣੀ ਉਹਨਾਂ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਉਹਨਾਂ ਨੇ ਕਿਹਾ ਠੀਕ ਹੈ ਅੱਜ ਗੁਰੂ ਨੂੰ ਛੱਡ ਆਏ ਆਪਣੀ ਜਾਨ ਨੂੰ ਪਿਆਰੀ ਸਮਝ ਕੇ ਇੱਕ ਦਿਨ ਤੇ ਮਰਨਾ ਹੈ ਕਦੋਂ ਤੱਕ ਜੀਵੋਗੇ ਪਤਿਤ ਹੋ ਕੇ ਜਿਉਣਾ ਦੁਨੀਆਂ ਦੇ ਡਰ ਤੋਂ ਸਿੱਖ ਗਵਾ ਕੇ ਜਿਉਣਾ ਉਹ ਜਿਉਣਾ ਹੈ ਇੱਕ ਦਿਨ ਤੇ ਮਰਨਾ ਹੈ ਜੇ ਲੜਦੇ ਮਰ ਜਾਂਦੇ ਗੁਰੂ ਦੇ ਸਾਹਮਣੇ ਸ਼ਹੀਦ ਹੋ ਜਾਂਦੇ ਗੁਰੂ ਤੂੰ ਆਪਣੀਆਂ ਜਾਨਾਂ ਵਾਰ ਦਿੰਦੇ ਤਾਂ ਅਸੀਂ ਸ਼ੁਕਰ ਕਰਨਾ ਸੀ ਸਾਡੇ ਪਤੀ ਧੰਨ ਨੇ ਜਿਹੜੇ ਸੇਵਾ ਕਰਦੇ ਮਰੇ ਅੱਜ ਤੁਸੀਂ ਸਿੱਖੀ ਗਵਾ ਕੇ ਆਏ ਹੋ ਗੁਰੂ ਨੂੰ ਛੱਡ ਕੇ ਆਏ ਹੋ ਮੌਤ ਤੋਂ ਬਹੁਤ ਡਰ ਲੱਗਦਾ ਦੁਨੀਆਂ ਦੇ ਸੁੱਖ ਪਿਆਰੇ ਲੱਗਦੇ ਇਸ ਤਰ੍ਹਾਂ ਕਰੋ ਇਹ ਸਾਡੀਆਂ ਚੁੰਨੀਆਂ ਲੈ ਲਓ ਪੱਗਾਂ ਲਾ ਦਿਓ ਆਪਣੀਆਂ ਚੂੜੀਆਂ ਲਾ ਕੇ ਅੱਗੇ ਰੱਖ ਦਿੱਤੀਆਂ ਇਹ ਚੂੜੀਆਂ ਪਾ ਲਓ ਤੁਸੀਂ ਘਰਾਂ ਵਿੱਚ ਬੈਠੋ ਇਹ ਕਮਰ ਕੱਸੇ ਖੋਲ ਕੇ ਸਾਨੂੰ ਦਿਓ ਕਮਰ ਕੱਸੇ ਕਰਕੇ ਅਸੀਂ ਜਾਵਾਂਗੀਆਂ ਅਸੀਂ ਲੜਾਈ ਵਿੱਚ

ਤੇ ਛੋਟੇ ਸਾਹਿਬਜ਼ਾਦੇ ਇੱਕ ਪਾਸੇ, ਮਾਤਾ ਸੁੰਦਰੀ ਜੀ ਇੱਕ ਪਾਸੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਇੱਕ ਪਾਸੇ, ਸਾਰਾ ਪਰਿਵਾਰ ਵੇਰੂ ਖੇਰੂ ਹੋ ਗਿਆ। ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ ਚਲਾ ਗਿਆ। ਹੌਲੀ ਹੌਲੀ ਭਾਈ ਮਾਨ ਸਿੰਘ ਤੇ ਇਹਨਾਂ ਦੇ ਸਾਥੀ ਗੁਰੂ ਸਾਹਿਬ ਦਾ ਪਤਾ ਲਗਾ ਰਹੇ ਨੇ। ਇਹ ਖਬਰ ਘਰ ਘਰ ਫੈਲ ਗਈ ਕਿ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਸ਼ਹੀਦ ਹੋ ਗਏ, ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ

ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਉੱਥੋਂ ਤੁਰੇ ਮਾਛੀਵਾੜੇ ਆਏ, ਮਾਛੀਵਾੜੇ ਤੋਂ ਚੱਲੇ ਕਈ ਜਗ੍ਹਾ ਹੁੰਦੇ ਸਾਹਿਬ ਜੀ, ਜਗ੍ਹਾ ਜਗ੍ਹਾ ਠਹਿਰਦੇ ਲੱਖੀ ਜੰਗਲ ਪਹੁੰਚੇ। ਸੰਗਤਾਂ ਗੁਰੂ ਕਾ ਜਸ, ਗੁਰੂ ਕੇ ਦਰਸ਼ਨ ਕਰਨ ਵਾਸਤੇ ਫਿਰ ਆਉਣ ਲੱਗ ਪਈਆਂ, ਉਹੀ ਰੌਣਕਾਂ ਫਿਰ ਲੱਗ ਗਈਆਂ। ਪੁੱਤਰਾਂ ਦੇ ਸ਼ਹੀਦ ਹੋਣ ਦਾ ਕੋਈ ਗਮ ਨਹੀਂ। ਜਦੋਂ ਗੁਰੂ ਸਾਹਿਬਾਂ ਦੇ ਧਰਮ ਸੁਪਤਨੀ ਮਾਤਾ ਸੁੰਦਰੀ ਜੀ ਨੇ ਪੁੱਛਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ, ਮਹਾਰਾਜ ਮੇਰੇ ਚਾਰੋਂ ਸਾਹਿਬਜ਼ਾਦੇ ਕਿੱਥੇ ਨੇ, ਤਾਂ ਗੁਰੂ ਸਾਹਿਬਾਂ ਨੇ ਕਿਹਾ

ਤੇ ਮੁਗਲਾਂ ਨੇ ਬਾਦਸ਼ਾਹ ਨੇ ਮੈਨੂੰ ਖਤਮ ਕਰ ਦੇਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਪੂਰਿਆ ਭੈ ਵਾਲੇ ਮਨਾਂ ਦੀ ਸਾਨੂੰ ਲੋੜ ਨਹੀਂ।

ਜਿਨ ਹੁਣ ਸੰਗਤਾਂ ਮੁਕਤਸਰ ਕਰਕੇ ਯਾਦ ਕਰਦੀਆਂ ਨੇ। ਮੁਕਤਸਰ ਸਾਹਿਬ ਜਿੱਥੇ ਹੁਣ 40 ਮੁਕਤੀਆਂ ਦੀ ਯਾਦ ਵਿੱਚ ਪਵਿੱਤਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਕਾਬ ਕਹਿੰਦੇ ਨੇ ਜਿੱਥੇ ਪਾਣੀ ਹੋਵੇ। ਇਸ ਜਗ੍ਹਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ। ਭਾਈ ਮਾਨ ਸਿੰਘ, ਮਾਈ ਭਾਗੋ ਅਤੇ ਉਹ ਜਿਨ੍ਹਾਂ ਲਿਖ ਕੇ ਦਿੱਤਾ ਸੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ, ਕੁਝ ਹੋਰ ਪਤਵੰਤੇ ਗੁਰੂ ਸਾਹਿਬਾਂ ਨੂੰ ਲੱਭਦੇ ਲੱਭਦੇ ਇਸ ਜਗ੍ਹਾ ਆ ਪਹੁੰਚੇ ਨੇ। ਦਰਸ਼ਨ ਕੀਤੇ, ਨਮਸਕਾਰ ਕੀਤੇ, ਸਾਰਿਆਂ ਨੇ ਆਪਣੀਆਂ ਆਪਣੀਆਂ ਸਲਾਹਾਂ ਪੇਸ਼ ਕੀਤੀਆਂ। ਕੁਛ ਨੇ ਕਿਹਾ ਮਹਾਰਾਜ ਇਹ ਭੁੱਲ ਗਏ ਨੇ, ਇਹਨਾਂ ਨੂੰ ਖਿਮਾ ਕਰ ਦਿਓ ਜੋ ਇਹਨਾਂ ਬਦਾਵਾ ਲਿਖ ਕੇ ਦਿੱਤਾ। ਗੁਰੂ ਸਾਹਿਬਾਂ ਦੇ ਚਿਹਰੇ ਤੇ ਇੱਕ ਰੰਗ ਆਇਆ ਇੱਕ ਗਿਆ, ਅੱਖਾਂ ਵਿੱਚ ਲਾਲੀ, ਚਿਹਰੇ ਤੇ ਜਲਾਲ। ਸਾਹਿਬਾਂ ਕਿਹਾ ਮੇਰੀ ਕਿਸੇ ਨਾਲ ਲੜਾਈ ਨਹੀਂ, ਮੈਂ ਲੜਦਾ ਜ਼ੁਲਮ ਦੇ ਨਾਲ। ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਮੈਂ ਕਿਰਪਾਨ ਫੜੀ। ਮੇਰੇ ਬਾਪੂ ਨੇ, ਅਕਾਲ ਪੁਰਖ ਨੇ ਜੰਗ ਮੰਡੇ ਜ਼ੁਲਮ ਦੇ ਖਿਲਾਫ। ਜਿਹਨੇ ਸੇਵਾ ਕਰਨੀ ਉਹ ਮੈਦਾਨ ਵਿੱਚ ਨਿਤਰੇ। ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਨੇ ਉਹ ਆਪਣੇ ਘਰਾਂ ਨੂੰ ਜਾਣ। ਇੰਨੀ ਗੱਲ ਕਹਿ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘੋੜੇ ਤੇ ਸਵਾਰ ਹੋਏ। ਸਿੰਘਾਂ ਦੇ ਨਾਲ ਖਿਦਰਾਣੇ ਦੀ ਢਾਬ ਤੋਂ ਅੱਗੇ ਚੱਲ ਪਏ। ਭਾਈ ਮਾਨ ਸਿੰਘ, ਇਹਨਾਂ ਦੇ ਸਾਥੀ, ਇਹ ਸਾਰੇ ਜਣੇ ਉਸ ਜਗ੍ਹਾ ਬੈਠ ਕੇ ਸਲਾਹਾਂ ਕਰਨ ਲੱਗ ਪਏ ਕਿ ਹੁਣ ਕੀ ਕੀਤਾ ਜਾਏ।

ਅੱਜ ਵੇਲਾ ਹੈ ਗੁਰੂ ਦੀ ਸੇਵਾ ਕਰਨ ਦਾ। ਏਤੀ ਭੀਰ ਗੁਰੂ ਪਰ ਪਰੀ ਹੈ ਸਦ ਹੈ ਤਜੇ ਸੁ ਕਰੀ ਜੀਵਨ ਪਾਏ ਕਰੇਂਗੇ ਕਹਾਂ ਜੋ ਪ੍ਰਭ ਕਾਜ ਨਾ ਅਹ। ਇਸ ਜੀਵਨ ਨੂੰ ਕੀ ਕਰਨਾ ਹੈ ਜੇ ਗੁਰੂ ਦੀ ਖੁਸ਼ੀ ਨਾ ਮਿਲੀ। ਸਿੱਖੀ ਗਵਾ ਕੇ ਜੀਵੇ ਤਾਂ ਕਿਆ ਜੀਵੇ। ਸੇਵਾ ਕਰਦਿਆਂ ਸਿੱਖੀ ਨਿਭਾਉਂਦਿਆਂ ਮੌਤ ਹੋਵੇ ਤਾਂ ਜੀਵਨ ਸਫਲ ਹੋਵੇ। ਇਹ ਗੱਲ ਭਾਈ ਮਾਨ ਸਿੰਘ ਨੇ ਕਹੀ ਤਾਂ ਮਾਈ ਭਾਗੋ ਹੱਥ ਵਿੱਚ ਸਾਂਗ ਫੜੀ, ਇਸ ਵੀ ਲਕੀਰ ਟੱਪੀ ਤੇ ਇਹ ਗੱਲ ਕਹੀ, ਭਰਾਵੋ ਭੈਣ ਮਰਦ ਹੈ, ਭੈਣ ਲੜੇਗੀ ਵੀਰ ਘਰਾਂ ਨੂੰ ਜਾਣ। ਤਾਨਾ ਸੁਣਿਆ ਸਾਰਿਆਂ ਲਕੀਰ ਟੱਪੀ। ਹੁਣ ਸਲਾਹ ਕੀਤੀ, ਇਹ ਢਾਬ ਸੁੱਕੀ ਹੈ, ਇੱਥੇ ਪਾਣੀ ਨਹੀਂ, ਇੱਥੇ ਮੋਰਚੇ ਬੰਦੀ ਕਰ ਲਈਏ, ਦੁਸ਼ਮਣ ਦੇ ਨਾਲ ਇੱਥੇ ਦੋ ਦੋ ਹੱਥ ਕਰ ਲਈਏ ਤਾਂ ਕਿ ਗੁਰੂ ਸਾਹਿਬ ਹੋਰ ਅੱਗੇ ਚਲੇ ਜਾਣ, ਆਪਣਾ ਇੰਤਜ਼ਾਮ ਕਰ ਲੈਣ। ਇਹ ਗੱਲ ਸਾਰਿਆਂ ਨੇ ਵਿਚਾਰ ਕੇ ਖਿਦਰਾਣੀ ਦੀ ਢਾਬ ਤੇ ਉੱਚੀਆਂ ਬੇਰੀਆਂ ਸਨ, ਉੱਥੇ ਵੱਡੀਆਂ ਵੱਡੀਆਂ ਚਾਦਰਾਂ ਪਾ ਦਿੱਤੀਆਂ ਤਾਂ ਕਿ ਦੂਰੋਂ ਕੋਈ ਦੇਖੇ ਤੇ ਪਤਾ ਲੱਗੇ ਕਿ ਗੁਰੂ ਦਾ ਦਲ ਇਸ ਪਾਸੇ। ਖਿਦਰਾਣੀ ਦੀ ਢਾਬ ਤੋਂ ਥੋੜੀ ਦੂਰ ਇੱਕ ਉੱਚੀ ਟਿੱਬੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਂ ਸਮੇਤ ਮੋਰਚਾ ਸੰਭਾਲ ਕੇ ਬੈਠ ਗਏ। ਇੱਕ ਸਿੱਖ ਦਰਖਤ ਤੇ ਚੜ੍ਹੇ, ਉਸਨੇ ਆਵਾਜ਼ ਦਿੱਤੀ ਕਿ ਵਜ਼ੀਰ ਖਾਨ ਫੌਜ ਲੈ ਕੇ ਆ ਰਹੇ। ਭਾਈ ਮਾਨ ਸਿੰਘ ਨੇ ਕਿਹਾ, ਇੱਕ ਗੋਲੀਆਂ ਦੀ ਪਛਾੜ ਛੱਡੋ ਤਾਂ ਕਿ ਦੁਸ਼ਮਣ ਨੂੰ ਪਤਾ ਲੱਗੇ ਗੁਰੂ ਦਾ ਦਲ ਇਸ ਪਾਸੇ। ਗੋਲੀਆਂ ਦੀ ਪਛਾੜ ਛੱਡੀ, ਵਜ਼ੀਰ ਖਾਨ ਵੀ ਗੋਲੀਆਂ ਦਾ ਮੀਂਹ ਵਰਾਂਦਾ ਹੋਇਆ ਖਿਦਰਾਣੀ ਦੀ ਢਾਬ ਵੱਲ ਵਧਿਆ। ਇੱਧਰ ਗੁਰੂ ਕੇ ਸਿੰਘ, ਉਧਰ ਵਜ਼ੀਰ ਖਾਨ ਤੇ ਉਹਦੇ ਸਿਪਾਹੀ, ਇੱਕ ਪਾਸੇ ਤਨਖਾਹਾਂ ਲੈਣ ਵਾਲੇ ਜਿਨ੍ਹਾਂ ਜਾਨਾਂ ਵੀ ਬਚਾਉਣੀਆਂ ਨੇ, ਇੱਕ ਪਾਸੇ ਉਹ ਜਿਨ੍ਹਾਂ ਗੁਰੂ ਤੋਂ ਆਪਣੀਆਂ ਜਾਨਾਂ ਵਾਰਨੀਆਂ ਨੇ। ਲੜਾਈ ਸ਼ੁਰੂ ਹੋਈ, ਗੋਲੀਆਂ ਚੱਲੀਆਂ, ਤੀਰ ਚੱਲੇ, ਲਾਸ਼ਾਂ ਤੇ ਲਾਸ਼ਾਂ ਡਿੱਗ ਰਹੀਆਂ ਨੇ, ਧਰਤੀ ਖੂਨ ਦੇ ਨਾਲ ਲਾਲ ਹੋ ਗਈ। ਉੱਚੇ ਟਿੱਬੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਨੇ। ਦਾਨ ਸਿੰਘ ਕਹਿਣ ਲੱਗੇ, ਮਹਾਰਾਜ ਜਾਪਦਾ ਹੈ ਦੁਸ਼ਮਣ ਨੇ ਹੱਲਾ ਕਰ ਦਿੱਤਾ ਹੈ। ਤਾਂ ਗੁਰੂ ਸਾਹਿਬ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੇ, ਦਾਨ ਸਿੰਘ ਜੇ ਦੁਸ਼ਮਣ ਨੇ ਹੱਲਾ ਕੀਤਾ ਹੈ ਤਾਂ ਖਾਲਸੇ ਨੇ ਵੀ ਬੋਲਬਾਲਾ ਕਰ ਦਿੱਤਾ। ਘਮਸਾਨ ਦਾ ਯੁੱਧ ਸ਼ੁਰੂ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਚੀ ਟਿੱਬੀ ਤੇ ਬੈਠੇ ਕਦੀ ਕਦੀ ਐਸੇ ਤੀਰ ਛੱਡਦੇ ਨੇ ਜਿਹੜੇ ਤੀਰ ਵਜ਼ੀਰ ਖਾਨ ਦੇ ਜਰਨੈਲਾਂ ਸਰਦਾਰਾਂ ਨੂੰ ਲੱਗਦੇ ਨੇ ਤੇ ਉਹਨੂੰ ਬੜਾ ਭਾਰੀ ਨੁਕਸਾਨ ਹੋ ਰਿਹਾ। ਆਖੀਰ ਲੜਦਿਆਂ ਲੜਦਿਆਂ 13 ਸਿੰਘ ਬਾਕੀ ਰਹਿ ਗਏ। ਇਹਨਾਂ 13 ਸਿੰਘਾਂ ਨੇ ਹੁਣ ਬੰਦੂਕਾਂ ਛੱਡ ਦਿੱਤੀਆਂ, ਕਿਰਪਾਨਾਂ ਕੱਢੀਆਂ, ਹੱਥਾਂ ਵਿੱਚ ਢਾਲਾਂ ਫੜੀਆਂ, ਜਕਾਰੇ ਛੱਡਦੇ ਬੇਰੀਆਂ ਦੇ ਉਲੋਂ ਨਿਕਲੇ ਤੇ ਦੁਸ਼ਮਣ ਦੇ ਉੱਤੇ ਬਿਜਲੀ ਦੀ ਤਰ੍ਹਾਂ ਟੁੱਟ ਕੇ ਪੈ ਗਏ। ਉਹਨਾਂ ਸਿੰਘਾਂ ਦਾ ਕਿਰਪਾਨਾਂ ਸੂਤ ਕੇ ਦੁਸ਼ਮਣ ਤੇ ਟੁੱਟ ਕੇ ਪੈਣਾ ਗੁਰੂ ਸਾਹਿਬਾਂ ਨੇ

ਉੱਚੀ ਟਿੱਬੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਅਰਦਾਸ ਪਹੁੰਚੀ ਕਹਿਣ ਲੱਗੇ ਦਾਨ ਸਿਆ ਘੋੜਾ ਲਿਆ ਮੇਰਾ ਜਥੇਦਾਰ ਪੁੱਤਰ ਯਾਦ ਪਿਆ ਕਰਦੇ ਸਾਹਿਬ ਜੀ ਘੋੜੇ ਤੇ ਸਵਾਰ ਹੋਏ ਸਿੰਘਾਂ ਦੇ ਨਾਲ ਉਸ ਲੜਾਈ ਦੇ ਮੈਦਾਨ ਪਹੁੰਚੇ ਘੋੜੇ ਤੋਂ ਉਤਰੇ ਨੇ ਜੇਬ ਵਿੱਚ ਰੁਮਾਲ ਕੱਢਿਆ ਜਿਹੜਾ ਵੀ ਸਿੰਘ ਸ਼ਹੀਦ ਹੋਇਆ ਦੇਖਿਆ ਉਹਦੇ ਕੋਲ ਜਾ ਕੇ ਬਹਿ ਜਾਂਦੇ ਨੇ ਰੁਮਾਲ ਦੇ ਨਾਲ ਉਹਦਾ ਮੂੰਹ ਪੂੰਝਦੇ ਨੇ ਮੱਥਾ ਚੁੰਮਦੇ ਨੇ ਨਾਲੇ ਵਰ ਦਿੰਦੇ ਨੇ ਇਹ ਮੇਰਾ 5000 ਪੁੱਤਰ ਇਹ ਮੇਰਾ 10000 ਪੁੱਤਰ ਇਹ ਮੇਰਾ 20000 ਪੁੱਤਰ ਹੈ ਇਹ ਮੇਰਾ 30000 ਪੁੱਤਰ ਹੈ ਇਸ ਤਰ੍ਹਾਂ ਵਰ ਦਿੰਦੇ ਉੱਥੇ ਪਹੁੰਚੇ ਜਿੱਥੇ ਭਾਈ ਮਾਨ ਸਿੰਘ ਮੋਦੜੇ ਮੂੰਹ ਪਿਆ ਕਮਰ ਕੱਸੇ ਤੂੰ ਪਛਾਣੇ ਕਿ ਇਹ ਤਾਂ ਮੇਰਾ ਜਥੇਦਾਰ ਪੁੱਤਰ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਬੀਰ ਆਸਨ ਹੋ ਕੇ ਬੈਠ ਗਏ ਭਾਈ ਮਾਨ ਸਿੰਘ ਨੂੰ ਸਿੱਧਾ ਕੀਤਾ ਭਾਈ ਮਾਨ ਸਿੰਘ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਚਿਹਰਾ ਦੇਖਿਆ ਦਾੜਾ ਦੇਖਿਆ ਹੁਣ ਮਿੱਟੀ ਨਾਲ ਭਰੇ ਰੁਮਾਲ ਦੇ ਨਾਲ ਮੂੰਹ ਪੂੰਝਿਆ ਚਿਹਰਾ ਸਾਫ ਕੀਤਾ ਪਿਤਾ ਸ਼ਹੀਦ ਕਰਾਇਆ ਗਮ ਨਹੀਂ ਕੀਤਾ ਅੱਖਾਂ ਸਾਹਮਣੇ ਪੁੱਤਰ ਸ਼ਹੀਦ ਹੋ ਗਏ ਗਮ ਨਹੀਂ ਕੀਤਾ ਪਰਿਵਾਰ ਵਿਛੜ ਗਿਆ ਕੰਡਿਆਂ ਤੇ ਸੌਣਾ ਪਿਆ ਕੰਡਿਆਂ ਤੇ ਤੁਰਨਾ ਪਿਆ ਗਮ ਨਹੀਂ ਕੀਤਾ ਪਰ ਅੱਜ ਜਦੋਂ ਭਾਈ ਮਾਨ ਸਿੰਘ ਦਾ ਪਿਆਰ ਦੇਖਿਆ ਤੇ ਗੁਰੂ ਸਾਹਿਬਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਅਥਰੂ ਕਿਰੇ ਭਾਈ ਮਾਨ ਸਿੰਘ ਦੀਆਂ ਗੱਲਾਂ ਤੇ ਜਾ ਪਏ ਮੂੰਹ ਵਿੱਚ ਪਾਣੀ ਪਾਇਆ ਭਾਈ ਮਾਨ ਸਿੰਘ ਨੇ ਅੱਖਾਂ ਖੋਲੀਆਂ ਅੱਖਾਂ ਦੇ ਵਿੱਚ ਕਲਗੀ ਦੀ ਲਿਸ਼ਕ ਪਈ ਹੱਥ ਜੁੜੇ ਤੇ ਗੁਰੂ ਸਾਹਿਬ ਜੀ ਬੇਬਲ ਹੋਏ ਭਾਈ ਮਾਨ ਸਿੰਘ ਨੂੰ ਛਾਤੀ ਨਾਲ ਲਾਇਆ ਤੇ ਕਹਿੰਦੇ ਨੇ ਬੇਟਾ ਮੈਂ ਆ ਗਿਆ ਮੰਗ ਕੀ ਚਾਹੀਦਾ ਅੱਜ ਜੋ ਮੰਗੇਗਾ ਗੁਰੂ ਨਾਨਕ ਤੈਨੂੰ ਦੇਵੇਗਾ ਭਾਈ ਮਾਨ ਸਿੰਘ ਹੱਥ ਜੋੜੇ ਹੋਏ ਨੇ ਪਾਤਸ਼ਾਹ ਟੁੱਟੀ ਗੰਢ ਲੈ ਉਹ ਜਿਹੜਾ ਕਾਗਜ਼ ਉਹ ਬੇਦਾਵਾ ਜਿਹਦੇ ਤੇ ਲਿਖਿਆ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਉਹ ਬੇਦਾਵਾ ਪਾੜ ਦੇ ਟੁੱਟਿਆਂ ਨੂੰ ਮੇਲ ਲੈ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦੇ ਗੁਰੂ ਸਾਹਿਬਾਂ ਨੇ ਉਹ ਕਾਗਜ਼ ਹਾਲੇ ਵੀ ਸੰਭਾਲ ਕੇ ਰੱਖਿਆ ਸੀ ਕਾਗਜ਼ ਕੱਢਿਆ ਉਹ ਬੇਦਾਵਾ ਭਾਈ ਮਾਨ ਸਿੰਘ ਨੂੰ ਦਿਖਾਇਆ ਉਹ ਕਾਗਜ਼ ਉਸੇ ਵੇਲੇ ਪਾੜਿਆ ਟੁਕੜੇ ਹਵਾ ਵਿੱਚ ਉਡਾ ਦਿੱਤੇ ਬੇਦਾਵਾ ਪਾਟਿਆ ਭਾਈ ਮਾਨ ਸਿੰਘ ਨੇ ਸ਼ੁਕਰ ਕੀਤਾ ਅੱਜ ਸੁਰਖਰੂ ਹੋ ਗਏ ਗੁਰੂ ਨੇ ਬਖਸ਼ ਦਿੱਤਾ ਹੁਣ ਗੁਰੂ ਸਾਹਿਬਾਂ ਨੇ ਕਿਹਾ ਮਾਂ ਸਿਆ ਪੰਥ ਵਾਸਤੇ ਤੇ ਬਹੁਤ ਕੁਛ ਲੈ ਲਿਆ ਕੁਝ ਆਪਣੇ ਵਾਸਤੇ ਮੰਗ ਕਹੇ ਤਾਂ ਜ਼ਿੰਦਗੀ ਦੇ ਦੇ ਰਾਜ ਦੇ ਦੇ ਅੱਜ ਜੋ ਮੰਗੇਗਾ ਤੈਨੂੰ ਮਿਲੇਗਾ ਪਰ ਧੰਨ ਹੈ ਜੇ ਗੁਰੂ ਤੇ ਸਿੱਖ ਵੀ ਘੱਟ ਨੇ ਭਾਈ ਮਾਨ ਸਿੰਘ ਕਹਿੰਦੇ ਨੇ ਪਾਤਸ਼ਾਹ ਕੁਝ ਨਹੀਂ ਚਾਹੀਦਾ ਤੇਰੀ ਗੋਦ ਵਿੱਚ ਜਾਨ ਨਿਕਲ ਜਾਏ ਹੋਰ ਮੈਨੂੰ ਕੀ ਚਾਹੀਦਾ ਤੇਰੇ ਚਰਨਾਂ ਵਿੱਚ ਜਗ੍ਹਾ ਮਿਲੇ ਇਸ ਤੋਂ ਵੱਡਾ ਸੁੱਖ ਹੋਰ ਕਿਹੜਾ ਹੋ ਸਕਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ ਰੇ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਹੋਰ ਕੁਝ ਨਹੀਂ ਚਾਹੀਦਾ ਜਦੋਂ ਇਹ ਗੱਲ ਕਹੀ ਸਾਹਿਬਾਂ ਨੇ ਭਾਈ ਮਾਨ ਸਿੰਘ ਨੂੰ ਆਪਣੀ ਗੱਲ ਦੇ ਨਾਲ ਲਾਇਆ ਭਾਈ ਮਾਨ ਸਿੰਘ ਨੇ ਹੁਣ ਆਖਰੀ ਵਾਰੀ ਧੰਨ ਸਤਿਗੁਰੂ ਕਿਹਾ ਮੂੰਹ ਬੰਦ ਹੋ ਗਿਆ ਅੱਖਾਂ ਬੰਦ ਹੋ ਗਈਆਂ ਹੱਥਾਂ ਦਾ ਜੁੱਟ ਖੁੱਲ ਗਿਆ
ਭਾਈ ਮਾਂ ਸਿੰਘ ਪੂਰਾ ਹੋ ਗਿਆ। ਉਹ ਨੈਣ ਮੀਟੇ ਗਏ ਸੀ, ਜੁੱਟ ਹੱਥ ਦਾ ਖੁੱਲ ਪਿਆ ਸੀ, ਉਹ ਸਿੱਖ ਪੂਰਾ ਹੋ ਗਿਆ। ਗੁਰੂ ਗੋਦ ਪਿਆਰਾ ਵਸਿਆ, ਦਰਬਾਰ ਉਜਲ ਮੁਖੜਾ ਲੈ ਜਾਏ ਸਰੂਪੇ ਵਸਿਆ। ਤੇ ਗੁਰੂ ਸਾਹਿਬਾਂ ਨੇ ਭਾਈ ਮਾਨ ਸਿੰਘ ਨੂੰ ਵਰ ਦਿੱਤਾ, ਜਾਓ ਮਹਾਂ ਸਿੰਘ ਜੈ ਮਮਲੋਕ, ਜਾ ਮਾਂ ਸਿਆ ਮੇਰੇ ਦੇਸ਼ ਜਾ, ਸਦਾ ਬਸੋ ਕਬ ਨੈ ਤੈ ਸੋ, ਦੇ ਕਰ ਪ੍ਰਾਨ ਕੀਨ ਉਪਕਾਰ, ਤਿਸ ਕੋ ਫਲ ਤੁਹੇ ਭਇਓ ਅਪਾਰ। ਮਾਂ ਸਿਆ ਜਾ ਮੇਰੇ ਦੇਸ਼, ਜਿੱਥੇ ਕਦੀ ਮੌਤ ਨਹੀਂ, ਜਿੱਥੇ ਹਮੇਸ਼ਾ ਜੀਵਨ ਹੈ। ਜਿਹੜਾ ਅੱਜ ਤੂੰ ਉਪਕਾਰ ਕੀਤਾ, ਆਪਣੀ ਜਾਨ ਦੇ ਕੇ, ਇਹਦਾ ਫਲ ਕਦੀ ਵੀ ਖਤਮ ਨਹੀਂ ਹੋਵੇਗਾ। ਭਾਈ ਮਾਨ ਸਿੰਘ ਪੂਰਾ ਹੋ ਗਿਆ। ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕੋਈ ਮਰੇ ਕਿ ਫਲਾਣਾ ਪੂਰਾ ਹੋ ਗਿਆ, ਨਹੀਂ, ਜਿਹਨੇ ਅੰਮ੍ਰਿਤ ਨਹੀਂ ਛਕਿਆ, ਗੁਰਸਿੱਖ ਪਰਿਵਾਰ ਵਿੱਚ ਜਨਮ ਲਿਆ, ਸਿੱਖੀ ਵਿੱਚ ਪੂਰਾ ਨਹੀਂ, ਨਾ ਬਾਣੀ ਨਾਲ ਜੁੜਿਆ, ਨਾ ਗੁਰੂ ਨਾਲ ਜੁੜਿਆ, ਨਾ ਅੰਮ੍ਰਿਤ ਨਾਲ ਜੁੜਿਆ, ਉਹ ਕਿਵੇਂ ਪੂਰਾ ਹੋ ਸਕਦਾ? ਪੂਰਾ ਤੇ ਹੋਇਆ ਹੈ ਭਾਈ ਮਾਨ ਸਿੰਘ, ਜਿਹਦਾ ਕੋਈ ਜੀਵਨ ਨਹੀਂ ਚੰਗਾ, ਜਿਹਨੇ ਦੁਨੀਆਂ ਦਾ ਭਲਾ ਨਹੀਂ ਕੀਤਾ, ਜਿਹਨੇ ਠੱਗੀਆਂ ਕੀਤੀਆਂ, ਦੁਨੀਆਂ ਨੂੰ ਧੋਖੇ ਦਿੱਤੇ, ਆਪਣੇ ਭਲੇ ਵਾਸਤੇ ਲੋਕਾਂ ਨੂੰ ਦੁੱਖ ਦਿੰਦਾ, ਉਹ ਜਦੋਂ ਮਰਦਾ ਉਹ ਕਦੀ ਪੂਰਾ ਨਹੀਂ ਹੁੰਦਾ। ਪੂਰਾ ਉਹ ਹੈ ਜਿਹੜਾ ਸੱਚਾ ਜੀਵਨ ਜਿਉਂਦਾ, ਜਿਹਨੂੰ ਰੱਬ ਮਿਲੇ ਉਹ ਪੂਰਾ ਹੈ, ਪਰਮੇਸ਼ਵਰ ਪੂਰਾ ਹੈ, ਤੇ ਉਹਦੇ ਪਿਆਰੇ ਪੂਰੇ ਨੇ। ਉਹ ਪੂਰਾ ਕਦੀ ਨਹੀਂ ਹੋਇਆ ਜਿਹਦਾ ਜੀਵਨ ਉੱਚਾ ਨਹੀਂ। ਕਿੰਨੀ ਕਿਰਪਾ ਹੋਈ ਭਾਈ ਮਾਨ ਸਿੰਘ, ਇੱਕ ਉਹਦਾ ਮਰਨਾ ਜਿਹੜਾ ਗੁਰੂ ਤੋਂ ਬੇਮੁਖ ਹੋ ਕੇ ਮਰਦਾ ਹੈ, ਇੱਥੇ ਵੀ ਫਿਟਕਾਰਾਂ, ਦਰਗਾਹ ਵਿੱਚ ਵੀ ਫਿਟਕਾਰਾਂ, ਇੱਕ ਮਰਨਾ ਭਾਈ ਮਾਨ ਸਿੰਘ ਦਾ ਉਹਨਾਂ ਦੇ

0: ਅਣਖ ਨਾਲ ਜਿਉਣਾ, ਧਰਮ ਦੀ ਰੱਖਿਆ ਕਰਨੀ, ਜ਼ੁਲਮ ਅੱਗੇ ਸਿਰ ਨਹੀਂ ਝੁਕਾਣਾ, ਸਰਬੱਤ ਦਾ ਭਲਾ ਮੰਗਣਾ।
1: You are listening to SeekNet Radio, broadcasting live Gurbani Kirtan 24 hours a day from around the world.

तो डर लगता है पिया। मेरा रूप बिगड़िया होया भयानक है, मुबारक है। जदों बंदे नूं अपने आप कोलों डर लगन लग पवे ना, ਉਹ ਸਮਾਂ ਮਨੁੱਖ ਦੇ ਬਦਲ ਜਾਣ ਵਾਸਤੇ ਬੜਾ ਮੁਬਾਰਕ ਹੈ। ਮਨੁੱਖ ਦੇ ਚੰਗੇ ਬਣਨ ਦੇ ਦਿਨ ਆਏ ਸਮਝ। ਜਿਸ ਦਿਨ ਬੰਦੇ ਨੂੰ ਆਪਣੇ ਅੰਦਰ ਫੈਲੇ ਹੋਏ ਔਗਣ ਨਜ਼ਰ ਆ ਜਾਣ, ਧੰਨ ਗੁਰੂ ਨਾਨਕ ਨੇ ਉਹਨਾਂ ਔਗਣਾਂ ਤੇ ਸੱਟ ਨਜ਼ਰ ਪਵਾਈ। ਕਹਿੰਦੇ ਮੈਂ ਵੇਖਦਾ, ਭਾਵ ਧੰਨ ਗੁਰੂ ਨਾਨਕ ਦੇ ਇਸ ਸ਼ਬਦ ਦੁਆਰਾ ਅਸੀਂ ਵੇਖਣਾ ਆਪਣੇ ਅੰਦਰ ਤੇ ਦੇਖਣਾ ਹੈ ਸਾਰਾ ਕੁਝ, ਬਹੁਤ ਕੁਝ ਨਜ਼ਰ ਆ ਜਾਏਗਾ ਜੀ। ਸਾਰਾ ਕੁਝ ਨਹੀਂ ਤੇ ਬਹੁਤਾ ਕੁਝ ਨਜ਼ਰ ਆ ਜਾਏਗਾ। ਇੱਕ ਸਵਾਨ ਦੋਏ ਸਵਾਨੀ ਨਾਲ, ਇੱਕ ਤਾਂ ਮੇਰੇ ਅੰਦਰ ਕੁੱਤਾ ਭੌਂਕ ਰਿਹਾ, ਉਹਦੇ ਨਾਲ ਦੋ ਕੁੱਤੀਆਂ ਭੌਂਕ ਰਹੀਆਂ ਨੇ। ਲੋਭ ਕੁੱਤਾ, ਆਸ਼ਾ ਤੇ ਤ੍ਰਿਸ਼ਨਾ ਉਹਦੇ ਨਾਲ ਰਲੀਆਂ ਹੋਈਆਂ ਕੁੱਤੀਆਂ। ਹਰ ਅੰਮ੍ਰਿਤ ਵੇਲੇ ਹਰ ਦਿਨ ਚੜ੍ਹਦੇ ਪਲਕ, ਪਲਕ ਲਫ਼ਜ਼ ਜਿਹੜਾ ਹੈ ਇਹਦਾ ਅਗਰ ਆਪਾਂ ਬਿਲਕੁਲ ਸਹੀ ਲਫ਼ਜ਼ ਅਰਥ ਵਾਸਤੇ ਲੱਭੀਏ, ਅੰਗਰੇਜ਼ੀ ਚ ਆਪਾਂ ਟੂਮਾਰੋ ਕਹਿ ਸਕਦੇ। ਅਗਲਾ ਚੜ੍ਹਦਾ ਦਿਨ, ਹਰ ਅੰਮ੍ਰਿਤ ਵੇਲਾ, ਹਰ ਚੜ੍ਹਦਾ ਦਿਨ ਜਿਸ ਵੇਲੇ ਮੈਂ ਭਗਤੀ ਦੇ ਮਾਰਗ ਤੇ ਤੁਰਨਾ ਚਾਹੁੰਦਾ, ਮੇਰੇ ਰਾਹ ਵਿੱਚ ਭੌਂਕ ਭੌਂਕ ਕੇ ਮੈਨੂੰ ਇਹ ਪਰੇਸ਼ਾਨ ਕਰਦੇ ਲੋਭ ਤ੍ਰਿਸ਼ਨਾ ਤੇ ਆਸ਼ਾ, ਇਹਨਾਂ ਦੇ ਭੌਂਕਣ ਦੇ ਨਾਲ ਮੇਰੇ ਅੰਦਰ ਹਲਚਲ ਪੈਦਾ ਹੋ ਜਾਂਦੀ। ਪਲਕੇ ਭੌਂਕੇ ਸਦਾ ਬਿਆਲ, ਬੜੀਆਂ ਭਿਆਨਕ ਆਵਾਜ਼ਾਂ ਕੱਢਦੇ। ਕੂੜ ਛੁਰਾ ਮੁੱਠਾ ਮੁਰਦਾਰ, ਪੁਰਾਣੇ ਸਮਿਆਂ ਚ ਕੁਝ ਲੋਕ ਜੰਗਲੀ ਕਬੀਲਿਆਂ ਚੋਂ ਐਸੇ ਵੀ ਹੁੰਦੇ ਸਨ ਜਿਹੜੇ ਨਾ ਤਾਂ ਲਿਬਾਸ ਚੰਗਾ ਰੱਖਦੇ ਸਨ, ਨਾ ਉਹਨਾਂ ਦੇ ਖਾਣ ਪਹਿਨਣ ਪੀਣ ਦੀ ਮਰਿਆਦਾ ਸੀ ਕੋਈ, ਨਾ ਉਹਨਾਂ ਦੇ ਡੇਰਿਆਂ ਤੇ ਕੋਈ ਸਮਾਜਿਕ ਮਰਿਆਦਾ ਹੀ ਸੀ। ਜੋ ਮਿਲ ਗਿਆ ਮਾਰ ਲਿਆ ਖਾ ਲਿਆ, ਜਿਹਨੂੰ ਵੇਖਿਆ ਲੁੱਟ ਲਿਆ। ਆਮ ਤੌਰ ਤੇ ਸਾਡੇ ਲੋਕ ਸਾਸੀਆਂ ਨੂੰ ਵੀ ਐਸਾ ਕਰਕੇ ਜਾਣਦੇ ਰਹੇ ਨੇ, ਹਾਲਾਂਕਿ ਸਾਸੀ ਕੌਮ ਕੁਛ ਹੋਰ ਸੀ। ਇਹ ਰਾਜਪੂਤਾਂ ਦੇ ਉਹ ਲੋਕ ਸਨ ਜਿਹੜੇ ਸਾਹਸ ਕਰਕੇ ਹਿੰਮਤ ਕਰਕੇ ਬਾਗੀ ਹੋ ਤੁਰੇ ਸਨ, ਪਰ ਕਿਉਂਕਿ ਥਾਂ ਥਾਂ ਫਿਰਦਿਆਂ ਹੋਇਆਂ ਇਹਨਾਂ ਲੋਕਾਂ ਨੇ ਵੀ ਚੱਜ ਨਾਲ ਕੋਈ ਟਿਕਾਣਾ ਨਾ ਬਣਾਇਆ, ਇਹਨਾਂ ਦੀ ਮਰਿਆਦਾ ਵੀ ਖਾਣ ਪੀਣ ਪਹਿਨਣ ਦੀ ਕੋਈ ਚੰਗੀ ਨਾ ਰਹੀ, ਤੇ ਆਮ ਤੌਰ ਤੇ ਸਮਾਜ ਵਿੱਚ ਇਹਨਾਂ ਨੂੰ ਵੀ ਉਸੇ ਨਿਗਾਹ ਨਾਲ ਵੇਖਿਆ ਜਾਣ ਲੱਗ ਪਿਆ ਜਿਹੜੇ ਅਸਭਿਅ ਲੋਕ, ਸਭਿਅਤਾ ਰਹਿਤ ਸਭਿਅਤਾਹੀਣ ਲੋਕ ਸਾਡੇ ਸਮਾਜ 'ਚ ਫਸਲੇ ਹੋਏ ਸਨ, ਜਿਹੜੇ ਕਿਸੇ ਸਮਾਜ ਨੂੰ ਕਿਸੇ ਇਨਸਾਨੀਅਤ ਦੇ ਕਾਨੂੰਨ ਨੂੰ ਮੰਨਣ ਨੂੰ ਤਿਆਰ ਨੇ, ਗਲਤ ਖਾਣ ਪੀਣ ਗਲਤ ਕੰਮ ਕਰਨ ਵਾਲੇ ਤੇ ਫਿਰ ਲੋਕਾਂ ਨੂੰ ਲੁੱਟਣ ਮਾਰਨ ਜੋ ਕੁਝ ਮਿਲ ਜਾਏ ਆਮ ਤੌਰ ਤੇ ਉਹ ਬਿੱਲੇ ਨਿਓਲੇ ਜੋ ਕੁਝ ਮਿਲ ਗਿਆ ਸਭ ਖਾ ਲੈਂਦੇ ਸਨ। ਹੁਣ ਉਹ ਛੁਰਾ ਵੀ ਰੱਖਦੇ ਸਨ, ਤੀਰ ਵੀ ਰੱਖਦੇ ਸਨ, ਹਥਿਆਰ ਰੱਖਦੇ ਸਨ, ਹਾਲਾਂਕਿ ਵੀਰਤਾ ਦੀਆਂ ਨਿਸ਼ਾਨੀਆਂ, ਸ਼ਸਤਰ ਕੋਲ ਹੋਣਾ ਬਹਾਦਰੀ ਦਾ ਨਿਸ਼ਾਨ ਹੈ, ਲੇਕਿਨ ਉਹਨਾਂ ਵਾਸਤੇ ਜਿਹਨਾਂ ਪਰਉਪਕਾਰ ਵਾਸਤੇ ਵਰਤਣਾ ਵੇ, ਜਿਵੇਂ ਤੁਹਾਨੂੰ ਮਹਾਰਾਜ ਨੇ ਬਖਸ਼ਿਆ, ਤੇ ਜਿਹੜਾ ਪਰਾਏ ਬੁਰੇ ਵਾਸਤੇ ਕਿਸੇ ਦਾ ਨੁਕਸਾਨ ਕਰਕੇ ਕਿਸੇ ਨੂੰ ਤੜਫਾ ਕੇ ਉਹਦੇ ਚੋਂ ਸਵਾਦ ਲੈਣ ਵਾਸਤੇ ਹਥਿਆਰ ਵਰਤੇ ਜਾਣ ਤੇ ਫਿਰ ਬੜੇ ਭਿਆਨਕ ਹੋ ਜਾਂਦੇ। ਮਹਾਰਾਜ ਕਹਿੰਦੇ ਨੇ ਮੇਰੇ ਅੰਦਰ ਕੂੜ ਦਾ ਛੁਰਾ ਮੈਂ ਲੱਕ ਨਾਲ ਬਣੇ, ਹਰਾਮ ਖਾਣਾ, ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਚ ਬੜਾ ਸਪਸ਼ਟ ਕਿਹਾ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਮੁਸਲਮਾਨਾਂ ਵਾਸਤੇ ਜਿਸ ਤਰ੍ਹਾਂ ਸੂਰ ਹਰਾਮ ਹੈ, ਹਿੰਦੂਆਂ ਵਾਸਤੇ ਜਿਸ ਤਰ੍ਹਾਂ ਗਾਂ ਦਾ ਮਾਸ ਹਰਾਮ ਹੈ, ਇਸੇ ਤਰ੍ਹਾਂ ਕਿਸੇ ਦੇ ਹੱਕ ਤੇ ਨਿਗਾਹ ਰੱਖਣੀ, ਕਿਸੇ ਦਾ ਹੱਕ ਮਾਰ ਕੇ ਖਾਣਾ, ਜਿਵੇਂ ਇਹਨਾਂ ਦੋਵਾਂ ਕੌਮਾਂ ਵਾਸਤੇ ਇਹਨਾਂ ਦੋ ਚੀਜ਼ਾਂ ਨੂੰ ਹਰਾਮ ਮੰਨਿਆ ਗਿਆ ਹੈ, ਇਸੇ ਤਰ੍ਹਾਂ ਇਨਸਾਨ ਵਾਸਤੇ ਪਰਾਇਆ ਹੱਕ ਹਰਾਮ ਹੈ। ਤੇ ਮਹਾਰਾਜ ਅੱਗੋਂ ਇਹ ਵੀ ਕਹਿੰਦੇ ਨੇ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜੇ ਇਹ ਹਰਾਮ ਦਾ ਮੁਰਦਾਰ ਬੰਦਾ ਨਹੀਂ ਖਾਂਦਾ ਤਾਂ ਗੁਰੂ ਪੀਰ ਵੀ ਬਾਹ ਫੜਦਾ, ਤੇ ਜੇ ਬੰਦਾ ਕਹੇ ਮੈਂ ਗੁਰੂ ਕਾ ਵੀ ਬਣਿਆ ਰਵਾਂ, ਗੁਰੂ ਦੀ ਸਾਂਝ ਵੀ ਬਣੀ ਰਹੇ ਤੇ ਮੈਂ ਹੱਕ ਹਲਾਲ ਦੀ ਬਜਾਏ ਲੋਕਾਂ ਦਾ ਮਾਰ ਮਾਰ ਕੇ ਖਾਂਦਾ ਰਵਾਂ, ਤਾਂ ਗੁਰੂ ਵੱਲੋਂ ਹਾਮੀ ਭਰੇ ਜਾਣ ਦੀ ਕੋਈ ਗੁਜਾਇਸ਼ ਨਹੀਂ। ਮਹਾਰਾਜ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਮੇਰੇ ਅੰਦਰ ਹੱਕ ਪਰਾਏ ਦੀ ਨਿਗਾਹ ਜਿਹੜੀ ਹੈ ਉਹ ਇੱਕ ਮੁਰਦਾਰ ਖਾਣ ਵਾਲੀ ਗੰਦੀ ਬਿਰਤੀ, ਇਸ ਤਰ੍ਹਾਂ ਮੈਂ ਬੜਾ ਮਾਰ ਖੋਰਾ ਭਿਆਨਕ ਰੂਪ ਲੈ ਕੇ ਫਿਰ ਰਿਹਾ।
मैं पत की पंद मैनू अपनी इज्जत का भी कोई ख्याल नहीं ना करनी की कार मेरे अंदर आचरण की रहनी की कोई लकीर नहीं कोई हद नहीं तेरा एक नाम तारे संसार एक आसरा है कि इस भयानकता तो अपने आप तो लगते डर वाली अवस्था तो इस संसार तो तेरा नाम मैनू बचा सकता इसे आसरे मैं यह आस एह आधार आस ला के बैठा एक नाम दे आसरे शायद मेरा जीवन बदल जा मुख निंदा आखा दिन रात मैं लोगों के औगण कढ के ਇਹ ਸੱਚ ਕਰਕੇ ਜਾਣਨਾ ਜਿੰਨਾ ਚਿਰ ਬੰਦਾ ਦੂਜਿਆਂ ਦੇ ਔਗਣ ਕੱਢਦਾ ਰਹੇ ਆਪਣੇ ਔਗਣਾਂ ਤੇ ਨਿਗਾਹ ਹੀ ਨਹੀਂ ਪਈ ਤੇ ਜਿੰਨਾ ਚਿਰ ਆਪਣੇ ਔਗਣਾਂ ਤੇ ਨਿਗਾਹ ਨਾ ਪਵੇ ਬੰਦਾ ਠੀਕ ਕਿਵੇਂ ਹੋਵੇ ਧੰਨ ਗੁਰੂ ਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ 'ਚ ਆਪ ਜਾਣਦੇ ਹੋ ਸਾਹਿਬਾਂ ਦੇ ਪਾਸ ਬਹੁਤ ਵੱਡਾ ਚਿਕਿਤਸਾਲੇ ਸੀ ਦਵਾਖਾਨਾ ਸੀ ਲਗਭਗ ਉਸ ਵੇਲੇ ਪਸਰੀਆਂ ਮੋਟੀਆਂ ਮੋਟੀਆਂ ਸਭ ਬਿਮਾਰੀਆਂ ਦਾ ਇਲਾਜ ਮਹਾਰਾਜ ਸੱਚੇ ਪਾਤਸ਼ਾਹ ਦੀ ਨਿਗਰਾਨੀ ਹੇਠ ਹੋਇਆ ਕਰਦਾ ਸੀ ਬੜੇ ਬੜੇ ਤਕੜੇ ਸਿਆਣੇ ਹਕੀਮ ਵੈਦ ਮਹਾਰਾਜ ਨੇ ਸੇਵਾ ਚ ਲਾਏ ਹੋਏ ਸਨ ਤੇ ਹਰ ਤਰ੍ਹਾਂ ਦੀ ਜੜੀ ਬੂਟੀ ਦਵਾਈ ਜੋ ਉਸ ਵੇਲੇ ਮਿਲ ਸਕਣ ਵਾਲੀ ਚੀਜ਼ ਸੀ ਵਰਤੀ ਜਾ ਸਕਣ ਵਾਲੀ ਚੀਜ਼ ਸੀ ਮਹਾਰਾਜ ਨੇ ਆਪਣੇ ਦਵਾਖਾਨੇ ਕੱਚ ਕੀਤੀ ਸੀ ਇੱਥੋਂ ਤੱਕ ਵੀ ਦੱਸਿਆ ਗਿਆ ਹੈ ਕਿ ਇੱਕ ਵਾਰੀ ਦਿੱਲੀ ਦਰਬਾਰ ਵਿੱਚ ਵੀ ਇੱਕ ਬਹੁਤ ਵੱਡੇ ਆਕਾਰ ਦੀ ਹਰੜ ਦੀ ਲੋੜ ਪੈ ਗਈ ਸੀ ਹਕੀਮਾਂ ਨੇ ਕਹਿ ਦਿੱਤਾ ਤੇ ਮਹਾਰਾਜ ਦੇ ਦਵਾਖਾਨੇ ਬਿਨਾਂ ਹੋਰ ਕਿਧਰੋਂ ਨਹੀਂ ਸੀ ਮਿਲਿਆ ਉਹ ਇੱਕ ਪ੍ਰੇਮੀ ਦਾ ਮੰਜਾ ਚੁੱਕ ਕੇ ਲਿਆਏ ਘਰ ਦੇ ਬੰਦੇ ਲਿਆ ਕੇ ਉਹ ਮੰਜਾ ਰੱਖਿਆ ਉਹ ਕਹਿੰਦਾ ਮੈਨੂੰ ਮਹਾਰਾਜ ਕੋਲ ਲੈ ਚੱਲੋ ਮਰੀਜ਼ ਜੋ ਹੈ ਰੋਗੀ ਕਹਿੰਦਾ ਮੈਨੂੰ ਮਹਾਰਾਜ ਦੇ ਬੂਹੇ ਤੇ ਲੈ ਚੱਲੋ ਉਹ ਕਹਿਣ ਲੱਗੇ ਤੈਨੂੰ ਦਵਾਖਾਨੇ ਵਿੱਚ ਹਕੀਮਾਂ ਤੇ ਵੈਦਾਂ ਦੇ ਹਵਾਲੇ ਕਰਨਾ ਹੈ ਮਹਾਰਾਜ ਦੇ ਦਰਸ਼ਨ ਤੂੰ ਤਕੜਾ ਹੋ ਕੇ ਕਰ ਲਈ ਮਹਾਰਾਜ ਇੱਥੇ ਵੀ ਆਉਂਦੇ ਨੇ ਦਰਸ਼ਨ ਬਖਸ਼ਦੇ ਨੇ ਸਤਿਗੁਰੂ ਪਾਤਸ਼ਾਹ ਉਹਨਾਂ ਰੋਗੀਆਂ ਨੂੰ ਆ ਕੇ ਨਾਮ ਜਪਣ ਨਿਰੰਕਾਰ ਨਾਲ ਜੁੜਨ ਦਾ ਉਪਦੇਸ਼ ਵੀ ਨਾਲ ਨਾਲ ਦਿੰਦੇ ਰਹਿੰਦੇ ਸੀ ਦਵਾ ਦਾਰੂ ਵੀ ਚੱਲਦਾ ਰਹੇ ਕਹਿੰਦਾ ਨਹੀਂ ਮੈਨੂੰ ਹੁਣੇ ਲੈ ਚੱਲੋ ਮਹਾਰਾਜ ਇੱਕ ਵਾਰੀ ਮੈਨੂੰ ਵੇਖ ਲੈ ਸਿਆਣਿਆਂ ਨੇ ਬਹੁਤ ਕਿਹਾ ਤੈਨੂੰ ਵੈਦਾਂ ਨੇ ਵੇਖਣਾ ਹਕੀਮਾਂ ਨੇ ਵੇਖਣਾ ਮਹਾਰਾਜ ਦੇ ਦਰਸ਼ਨ ਕਰਨੇ ਨੇ ਨਹੀਂ ਮਹਾਰਾਜ ਮੈਨੂੰ ਵੇਖਣ ਜ਼ਿੱਦ ਕਰ ਬੈਠਾ ਰੋਗੀ ਦੀ ਜ਼ਿੱਦ ਬੜੀ ਹੁੰਦੀ ਉਹਨਾਂ ਕਿਹਾ ਚਲੋ ਕੋਈ ਨੀ ਲੈ ਚੱਲੋ ਮੰਜਾ ਚੁੱਕ ਕੇ ਮਹਾਰਾਜ ਦੇ ਬੂਹੇ ਤੇ ਲੈ ਆਏ ਦਰਬਾਰ ਨੇ ਕਿਹਾ ਸਤਿਗੁਰੂ ਆਰਾਮ ਫਰਮਾ ਰਹੇ ਨੇ ਵਿਸ਼ਰਾਮ ਕਰ ਰਹੇ ਨੇ ਹਾਲਾਂਕਿ ਸਤਿਗੁਰਾਂ ਨੇ ਕਾਹਦਾ ਵਿਸ਼ਰਾਮ ਕਰਨਾ ਉਹਨਾਂ ਦੇ ਵਿਸ਼ਰਾਮ ਵਿੱਚ ਵੀ ਭਗਤੀ ਤੇ ਸਮਾਧੀ ਹੈ ਉਹਨਾਂ ਦੇ ਇਕੱਲੇ ਹੋ ਜਾਣ ਵਿੱਚ ਵੀ ਸਮਾਧੀ ਹੈ ਜਪਣ ਹੈ ਸਿਮਰਨ ਹੈ ਪਰ ਉਪਕਾਰ ਦੀ ਭਾਵਨਾ ਦੇ ਕੁਝ ਵਿਉਂਤਾ ਹੋਣਗੀਆਂ ਪਰ ਨਹੀਂ ਉਸਨੇ ਕਿਹਾ ਵਿਸ਼ਰਾਮ ਕਰ ਰਹੇ ਨੇ ਇਹ ਕਹਿਣ ਲੱਗਾ ਮੈਨੂੰ ਇੱਥੇ ਪਿਆ ਰਹਿਣ ਦਿਓ ਜਿਸ ਵੇਲੇ ਉਹ ਬਾਹਰ ਨਿਕਲਣਗੇ ਮੈਨੂੰ ਇੱਕ ਵਾਰੀ ਵੇਖ ਲੈਣ ਫਿਰ ਮੇਰਾ ਦਵਾ ਦਾਰੂ ਸ਼ੁਰੂ ਕਰਿਆ ਆਵਾਜ਼ ਅੰਦਰ ਵੀ ਪਹੁੰਚ ਗਈ ਮਹਾਰਾਜ ਨੇ ਪੁੱਛਿਆ ਕਿਉਂ ਬਈ ਕੀ ਗੱਲ ਹੈ ਦਰਬਾਰ ਨੇ ਦੱਸਿਆ ਮਹਾਰਾਜ ਰੋਗੀ ਆਇਆ ਉਹ ਕਹਿੰਦਾ ਪਹਿਲਾਂ ਮਹਾਰਾਜ ਮੈਨੂੰ ਵੇਖਣ ਫਿਰ ਮੇਰਾ ਇਲਾਜ ਸ਼ੁਰੂ ਕਰੋ ਮਹਾਰਾਜ ਪਾਤਸ਼ਾਹ ਆਪ ਬਾਹਰ ਆ ਗਏ ਧੰਨ ਗੁਰੂ ਰਾਏ ਸਾਹਿਬ ਬਾਹਰ ਆ ਗਏ ਜਿਸ ਵੇਲੇ ਸਾਹਿਬਾਂ ਦੇ ਦਰਸ਼ਨ ਹੋਏ ਉਹ ਜਿਹੜਾ ਪਾਸਾ ਨਹੀਂ ਸੀ ਲੈ ਸਕਦਾ ਨਾ ਪਿਆ ਪਿਆ ਸੱਜਾ ਖੱਬਾ ਪਾਸਾ ਨਹੀਂ ਸੀ ਮੋੜ ਸਕਦਾ ਸਾਰਾ ਸਰੀਰ ਗਲਿਆ ਪਿਆ ਸੀ ਵੈਦਾਂ ਹਕੀਮਾਂ ਨੇ ਜਿਸਦੇ ਬਾਰੇ ਜਵਾਬ ਦੇ ਦਿੱਤਾ ਹੋਇਆ ਸੀ ਮਹਾਰਾਜ ਨੂੰ ਵੇਖਦਿਆਂ ਸਾਰ ਛੇਤੀ ਨਾਲ ਉੱਠਣ ਦਾ ਯਤਨ ਕਰਨ ਲੱਗਾ ਸਾਥੀਆਂ ਨੇ ਕਿਹਾ ਪਿਆਰ ਹੋ ਮਹਾਰਾਜ ਨੇ ਵੀ ਇਸ਼ਾਰਾ ਕੀਤਾ ਮਗਰ ਉੱਠ ਕੇ ਬੈਠ ਗਿਆ ਮੰਜੇ ਤੇ ਉੱਠ ਕੇ ਥੱਲੇ ਉਤਰਨ ਲੱਗਾ ਮਹਾਰਾਜ ਕਹਿਣ ਲੱਗੇ ਟਿਕ ਜਾ ਕੀ ਚਾਹੁੰਦਾ ਇਹ ਕਹਿੰਦਾ ਬਸ ਮਹਾਰਾਜ ਮੈਂ ਇਹੀ ਚਾਹੁੰਦਾ ਸਾਂ ਤੁਸੀਂ ਮੈਨੂੰ ਵੇਖ ਲਓ ਸਾਹਿਬਾਂ ਨੇ ਮੁਸਕਰਾ ਕੇ ਉਹੀ ਗੱਲ ਕਹੀ ਭਲਿਆ ਲੋਕਾ ਤੈਨੂੰ ਵੇਖਣਗੇ ਵੈਦ ਹਕੀਮ ਦਵਾਈ ਦੇਣਗੇ ਤੂੰ ਠੀਕ ਹੋ ਜਾਏਗਾ ਆ ਗਏ ਤੇ ਹੁਣ ਤੈਨੂੰ ਠੀਕ ਕਰਕੇ ਤੋਰਾਂਗੇ ਸਾਡੇ ਵੇਖਣ ਵਾਲੀ ਕਿਹੜੀ ਗੱਲ ਹੈ ਸਿਰ ਨੀਵਾਂ ਕਰਕੇ ਕਹਿਣ ਲੱਗਾ ਮਹਾਰਾਜ ਉਹ ਮੈਨੂੰ ਬਾਹਰੋਂ ਵੇਖਣਗੇ ਮਲਮਾ ਲਾ ਕੇ ਠੀਕ ਕਰਕੇ ਤੋਰ ਦੇਣਗੇ ਮੇਰੇ ਅੰਦਰ ਕਿੰਨਾ ਕੋੜ ਵਰਤਿਆ ਜਿਹੜਾ ਫੁੱਟ ਕੇ ਬਾਹਰ ਆ ਗਿਆ ਤਾਂ ਤੁਹਾਨੂੰ ਹੀ ਦਿਸਣਾ ਵੈਦਾਂ ਹਕੀਮਾਂ ਨੂੰ ਕੋਈ ਨਹੀਂ ਦਿਸਣਾ ਕਿਸ ਕਾਮ ਕ੍ਰੋਧ ਤੇ ਗੰਧ ਨੇ ਮੇਰੇ ਅੰਦਰੋਂ ਮੈਨੂੰ ਰੋਗੀ ਕੀਤਾ ਤੇ ਉਹ ਰੋਗ ਮੇਰੇ ਬਾਹਰ ਚਮੜੀ ਤੇ ਆ ਗਏ ਨੇ ਉਹ ਜਿਹੜੇ ਮੇਰੇ ਅੰਦਰ ਦੇ ਰੋਗ ਨੇ ਉਹ ਵੈਦਾਂ ਤੇ ਹਕੀਮਾਂ ਨੂੰ ਨਜ਼ਰ ਨਹੀਂ ਆਉਂਦੇ ਸਾਹਿਬ ਜੀ ਉਹ ਤਾਂ ਤੁਸੀਂ ਦੇਖ ਸਕਦੇ ਹੋ ਇਸ ਕਰਕੇ ਕਿਹਾ ਪਹਿਲਾਂ ਮੈਨੂੰ ਅੰਦਰੋਂ ਠੀਕ ਕਰਨਾ ਸ਼ੁਰੂ ਕਰੋ ਬਾਹਰੋਂ ਠੀਕ ਹੋ ਜਾਵਾਂਗਾ ਤੇ ਠੀਕ ਹੈ ਪਰ ਜੇ ਮੈਂ ਅੰਦਰੋਂ ਰੋਗੀ ਰਹਿ ਗਿਆ ਤੇ ਗੱਲ ਕੀ ਸਾਹਿਬ ਹੱਸ ਪਏ ਕਹਿਣ ਲੱਗੇ ਸ਼ਾਬਾਸ਼ ਜੇ ਤੇਰਾ ਅੰਦਰ ਖਿਆਲ ਵੀ ਪੈ ਗਿਆ ਨਾ ਕਿ ਅੰਦਰ ਕੁਝ ਰੋਗ ਹੈ ਅੰਦਰ ਕੁਝ ਬੁਰਾਈ ਹੈ ਅੰਦਰ ਕੁਝ ਖਰਾਬੀ ਹੈ ਤਾਂ ਹੁਣ ਤੇਰੇ ਠੀਕ ਹੋਣ ਦੇ ਦਿਨ ਆ ਗਏ ਇਹ ਸੱਚ ਕਰਕੇ ਜਾਣਨਾ ਜਿਸ ਵੇਲੇ ਮਨੁੱਖ ਦਾ ਆਪਣੇ ਆਪ ਤੇ ਧਿਆਨ ਹੀ ਪੈ ਜਾਵੇ ਨਾ ਕਿ ਮੇਰੇ ਅੰਦਰ ਕੁਝ ਖਰਾਬੀ ਹੈ ਧੰਨ ਗੁਰੂ ਨਾਨਕ ਕਹਿੰਦੇ ਨੇ ਮੈਨੂੰ ਇੱਜ਼ਤ ਦਾ ਕੋਈ ਖਿਆਲ ਨਹੀਂ ਮੈਨੂੰ ਆਪਣੀ ਕਰਨੀ ਦਾ ਕੋਈ ਖਿਆਲ ਨਹੀਂ ਮੈਂ ਪੱਤ ਕੀ ਪੰਧ ਨਾ ਕਰਨੀ ਕੀ ਕਾਰ ਹੋ ਵਿਗੜੇ ਰੂਪ ਰਹਾ ਬਿਕਰਾਰ ਵਿਗੜਿਆ ਹੋਇਆ ਮੇਰਾ ਅੰਦਰ ਦਾ ਰੂਪ ਭਿਆਨਕ ਰੂਪ
तेरा एक नाम तारे संसार मैं एहा आस एहो आधार मुख निंदा आखां दिन रात इस मूह नाल मैं लोगों की निंदा करदिया जिंदगी बिता रहा दिन रात लोगों दी बुराइयां कढ़ियां पर घर जो ही नीच सनात मैं बड़ा नीच ते कमीना हाँ कि मैं लोगों के घर वेखना ध्यान देना लोगों के घर वाल वेखना आम तौर पर बाणी विच इस सेंस च लिया गया है इस भाव च लिया गया है जेड़ा कोई स्त्री किसी के मर्द वाल वेखे या कोई मर्द किसी की स्त्री वाल वेखे लेकिन केवल स्त्रीना तक की गल नहीं है एक कामी पुरुष अपने घर वाल ना वेखता होया किसी की इज्जत वाल वेखता है बहुत माड़ी गल एक स्त्री अपने पति की धर्म पत्नी ना रह के ईमानदार ना रह के किसी मर्द वाल मैली निगाह नाल वेखे इसनू पर घर जो ना कहते पराए घर वाल वेखना लेकिन साडे लोगों की निगाह इत्थे ही थोड़ा टिकी असी धन भी लोगों के घर का वेखने वड्याइया भी लोगों के घर देखने जो कुछ किसी के घर च नजर आता है उत्थे ही साडी लोभ की निगाह टिकी हर चीज से साडी निगाह मैली हुंदी चली जाती साहब कहिंदे ने इस तरह मेरी निगाह लोगों के घर पै रही पर घर जो ही देखता हाँ लोगों के घर वेखदा बड़ा नीच ते कमीना बण है काम क्रोध तन वसे चंडाल ये तुसी भी जानते हो कि आम तौर पर बंदा कातल ते खूनी उदों बनता है जदों ये लोभ दे वस होवे काम दे वस होवे क्रोध दे वस होवे ये खराबियां बंदे कोलों बहुत गुणा करवाउंदियां हैं साहब कहिंदे ने इन्हां चंडालां ने मेरे कोलों बड़ा नुकसान कराया अपना भी पराया भी इन्हां चंडालां ने मैनूं नेक इंसान नहीं बन दिता नहीं रहन दिता तानक रूप रहा करतार फाही सुरत मलूकी वेस कई बार ऐसा भी होया कि वह तो लोग जिन्हां की गल महाराज ने जिक्र किया इत्थे वह लोग तो बाहरों भी गंदे रहिंदे सन सफाई बाहरले जीवन की भी नहीं रखते बाहरों भी मर्यादा नहीं रखते पर कई बार ऐसा भी होया कि आम बंदियां ने बाहरों जे बहुत सोहना साधा वाला वेश धारण बना ले संतां वाला वेश धारण कर ले साहब कहिंदे ने ऐसा भी होया हा ही सुरत दिमाग में आया कि मैं लोगों को फसावा किस तरह लोग फसन किस तरह मेरी फाही विच किवें आउण मैं लोगों को किस तरह अपने चुंगल च लै सका मलूकी वेश बाहरों मेरा नेक इंसाना वाला साधा वाला फकीर वाला वेश है ओ ठगवाड़ा ठगी देश मैं ठग लोगों नू ठगण ते लगा होया खरा सियाना बहुता भार उंज तां लोकी मैनू सियाना समझदे ने मैं अपने आप च सियाना बनदा भी बहुता मगर ठगी ते पाप दा भार मैं अपने सिर ते वधाई चलिया जा रहा तानक रूप रहा करतार मैं कीता ना जाता हराम खोर मालक तेरिया रहमतां ते बख्शिशां दा मैं शाकर ना होया शुकराना ना कीता किरत कण बन गया जेड़ा बंदा किसे दा लै के किसे दा खा के फिर उहदा भी बुरा चितवे उसनू हराम खोर कह देने आप खा के हराम करन वाला या बिना कीते खान वाला बिना कुछ कीतियां दे खा के डकार मार जान वाला बंदा उसनू हराम खोर कहिंदे जेड़ा हलाल नहीं करता खाधे होए जो कुछ उसनू प्राप्त है उहदा हक अदा नहीं करता साहब कहिंदे ने मैं तेरिया दातां दा शुकराना ना कर सकिया ना मैं इत्थों कुछ घाल होई ते ना मैं तेरिया बख्शिशां दा शुकराना कर सकिया बल्कि तां इत्थों बेमुख होया रहा इस तों वड्डा हराम खोर होर की होवे मैं कीता ना जाता हराम खोर हूं क्या मुंह देसा दुष्ट चोर मैं तेरे बूहे ते तेरे दर ते उते आके की मुंह विखावांगा मेरे अंदर किन्नी दुष्टताई ते किन्ना चोरा वाली गंदी बिरती है मेरे अंदर पल रही नानक नीच कहे विचार तानक रूप रहा करतार मैं निमाना मैं नीच एक विचार दे रहा हां कि मैं चंगे रूप च नहीं रह रहा मैं कोई चंगा जीवन बतीत नहीं कर रहा धन गुरु नानक का यह शब्द साहबा की यह बाणी सानू अपने अंदर झात पाने वास्ते एक बहुत प्यारी रोशनी है ते मनुख नू जे अपने अंदर यह रोशनी मार के अपने

ਕਹਿੰਦੇ ਨੇ ਪੰਜ ਤਾਂ ਮੁਸੀਬਤਾਂ ਖੜੀਆਂ ਕਰਨ ਵਾਲੇ, ਵਿਖਾਦ ਖੜਾ ਕਰਨ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ। ਮੈਂ ਇਕੱਲਾ ਗਰੀਬ ਫਸ ਗਿਆ ਇਹਨਾਂ ਕੋਲ, ਇਹਨਾਂ ਕੋਲੋਂ ਤੂੰ ਬਚਾ ਸਕਣਾ ਰੱਖਣ ਹਾਰਾ, ਤੂੰ ਇਹ ਤੂੰ ਰੱਖ ਸਕਣਾ ਰੱਖ ਲੈ। ਖੇਦ ਕਰੇ ਅਰ ਬਹੁਤ ਸੰਤਾਵੇ, ਬਹੁਤ ਪੁਆੜੇ ਖੜੇ ਕਰਦੇ ਨੇ, ਬੜਾ ਤੰਗ ਕਰਦੇ ਨੇ, ਬਹੁਤ ਸਤਾਉਂਦੇ ਨੇ, ਪਰੇਸ਼ਾਨ ਕਰਦੇ ਨੇ। ਆਇਓ ਸ਼ਰਨ ਤੁਹਾਰੇ, ਮੈਂ ਤੇਰੀ ਓਟ ਤੱਕੀਏ ਤੇਰੀ ਸ਼ਰਨ ਆਇਆ, ਕਿਉਂਕਿ ਹੋਰ ਤਾਂ ਕੋਈ ਤਰੀਕਾ ਲੱਭਿਆ ਨੀ। ਕਰ ਕਰ ਹਾਰਿਓ ਅਨਕ ਬਹੁ ਭਾਤੀ, ਮੈਂ ਬੜੇ ਯਤਨ ਕੀਤੇ ਨੇ, ਮੇਰਾ ਖਹਿੜਾ ਨੀ ਛੱਡਦੇ, ਛੋਟਾ ਇਕਤ ਹੂੰ ਨਾ। ਇੱਕ ਬਾਤ ਸੁਣ ਤਾਕੀ ਓਟਾ, ਤਾਂਕੀ ਨੀ ਕਹਿਣਾ ਤਾਕੀ ਤੱਕੀ, ਇੱਕ ਗੱਲ ਸੁਣੀ ਸੀ ਮੈਂ, ਉਹਦਾ ਆਸਰਾ ਤੱਕ ਲਿਆ, ਉਹਦਾ ਆਸਰਾ ਰੱਖ ਲਿਆ। ਉਹ ਕਿਹੜਾ ਆਸਰਾ ਕਿਹੜਾ ਰੱਖਿਆ? ਕਿ ਸਾਧ ਸੰਗਤ ਮਿਟ ਜਾਣੀ, ਤੇਰੇ ਨਾਲ ਜੁੜੇ ਲੋਕਾਂ ਦੀ ਸੰਗਤ ਚ ਬੈਠਣ ਨਾਲ ਇਹ ਹਟ ਜਾਂਦੇ। ਕੁਝ ਵੀ ਇਕੱਲਾ ਬੰਦਾ ਹੀ ਕਿਸੇ ਬੰਦੇ ਦੀ ਜਾਂ ਕਿਸੇ ਦੁਸ਼ਮਣ ਦੀ ਮਾਰ ਥੱਲੇ ਆਉਂਦਾ, ਦੋ ਚਾਰ ਹੋਣ ਤੇ ਹਮਲਾ ਕਰਨ ਵਾਲਾ ਵੀ ਸੋਚਦਾ, ਤੇ ਜੇ ਰੱਬ ਨਾਲ ਜੁੜੇ, ਪ੍ਰਭੂ ਨਾਲ, ਗੁਰੂ ਨਾਲ ਜੁੜੇ ਹੋਏ ਬੰਦੇ ਚਾਰ ਬੈਠੇ ਹੋਣ, ਵਿਕਾਰਾਂ ਦੀ ਕੀ ਹਸਤੀ ਹੈ ਕਿ ਅੰਦਰ ਆ ਜਾ, ਜੁੜੇ ਹੋਣ ਸਹੀ। ਸਤਸੰਗਤ ਦੇ ਆਸਰੇ ਮੈਂ ਸੁਣਿਆ ਮਿਟ ਜਾਂਦੇ ਨੇ, ਮੈਂ ਆਸਰਾ ਤੱਕ ਲਿਆ। ਤੇ ਫਿਰ ਕਰ ਕਿਰਪਾ ਸੰਤ ਮਿਲੇ ਮੋਹੇ, ਸਤਸੰਗੀਆਂ ਵਿੱਚ ਰਹਿਣ ਨਾਲ, ਸਤਸੰਗੀਆਂ ਚ ਬਹਿਣ ਨਾਲ, ਗੁਰੂ ਰੂਪ ਸੰਤ ਦੇ ਬਚਨ ਮੈਨੂੰ ਪ੍ਰਾਪਤ ਹੋਏ, ਧੀਰਜ ਪ੍ਰਾਪਤ ਹੋਏ, ਤਿੰਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰੂ ਸੰਤ ਨੇ ਮੈਨੂੰ ਨਿਰਭੈਤਾ ਵਾਲਾ ਮੰਤਰ ਬਖਸ਼ਿਸ਼ ਕੀਤਾ ਇਹਨਾਂ ਨੂੰ ਵਸ ਕਰਨ ਵਾਲਾ। ਗੁਰ ਕਾ ਸ਼ਬਦ ਕਮਾਇਆ, ਇਸ ਸ਼ਬਦ ਦੇ ਦੁਆਰਾ

ए चा बख्शिश करो, ए रीज बख्शिश करो के मैं तोड़े गुणा नाल तोड़े नाम नाल रचिया रवां। रुचि मेरी नाम विच लग जावे, क्योंकि बड़ा औखा काम हो रहा है, बहुत औखा काम है, नाम जपना बड़ा औखा काम हो गया। नित शिकायत रही है, हिरदे च प्रवेश ही नहीं करता, टिकता ही नहीं, मन टिकता ही नहीं नाम विच। हालांकि पता है इस गल बारे, जानदा मन सारा कुछ है, मनुख नू पता है, और मनुख नू समझाउण वास्ते हर धर्म वालिया ने, हर सोझी वालिया ने, हर समझ वाले ने गल कीती है। साहब कहिंदे ने सिमरत वेद पुराण पुकारण पोथियां, कोई भी धर्म ग्रंथ लै लो, कोई भी उच्ची विचारधारा वाला ग्रंथ चुक लो, सारे ही ये कहिंदे ने जे जीवन विच प्रभु का नाम नहीं ना ते बाकी सारियां गल्लां होचियां ने, नाम बिना सब कूड़ गाली होचियां। हां जिन्हां ते साहब दी रहमत होई, जिन्हां ने पल्ला फैलाया है अपना, जिन्हां ने झोली अड्डी है मालक दे दर ते, इह कह के कि मैनू चा बख्शो अपना, विसर नाही दातार अपना नाम दियो, ये कह के जिन्हां झोली अड्डी है उन्हां दे साहब कहिंदे ने नाम निधान अपार भगतां मन वसे, भगतां दे मन च वस जांदा है ये अमोलक खजाना, नाम दा अमोलक खजाना भगतां दे हिरदे च टिक जांदा है, उन्हां दा ध्यान लग जांदा है, कदे सोचना चाहीदा उन्हां दा ध्यान लग जांदा है, साडा क्यों नहीं लगता, सिमरन विच भजन विच साडा मन क्यों नहीं लगता, वह भी महाराज ने कारण दसे। मोह बाद हंकार जदों भी हिरदे च नाम ना वसे, नाम दा कसूर नहीं गिनना, सोचना अंदर लंघदा क्यों नहीं, अंदर टिकदा क्यों नहीं, अंदर कोई कसर होवेगी, अंदर कुछ ऐसा होवेगा जिहड़ा नाम नू अंदर लंघन नहीं देंदा, अंदर टिकन नहीं देंदा। धन गुरु नानक पातशाह ने एक बड़ा प्यारा बचन कहा, साहब कहिंदे ने रस सोयना रस रूपा कामन रस परमल की वास, रस घोड़े रस सेजा मंदर रस मीठा रस मास, इते रस शरीर के कह घट नाम निवास। सोना खिंची जा रहा है, सोने नाल मन लग गया, सोने दी पकड़ बन गई, रस सोयना सोना पाउण दा, सोना वेखण दा, सोना विखाउण दा, कठा करन दा स्वाद पै गया। इसे तरह चांदी की गल की, रस सोयना रस रूपा, एक रस अखां दा भी पै गया, रस सोयना रस रूपा कामण रूप नाल मोया गया, हर वेले रूप वाले पासे ध्यान है, किसे ना किसे ढंग नाल मालक दी रचना है, चित्र वाल ध्यान है, चितेरे वाल ध्यान दे, रूप वाल ध्यान है, रूपमान करन वाले वाल ध्यान नहीं है। साहब कहिंदे ने इस तरह कामन वाल खिंचिया होया बंदा, रूप वाल खिंचिया होया बंदा, रस परमल की वास तरह तरह दी खुशबुआं वाल खिंचिया होया बंदा, रस घोड़े रस सेजा मंदर सवारियां दी इच्छा लैके सवारियां दी इच्छा नाल भरिया बंदा, रस मीठा रस मास तरह तरह के खाण के पदार्थां दे रस च रत्ता है बंदा, इते रस शरीर के धन गुरु नानक कहिंदे ने इन्ने स्वादां दे मगर लग्या होया तैनू नाम दा स्वाद कित्थों आ, नाम दा स्वाद अंदर टिकाउण वास्ते तैनू कोई थां तां बनाउणी पैगी, कित्थे टिके, कोई बंदा आ जांदा घर विच ते आखीदा साडे कोल तां थां ही बड़ी थोड़ी है, कित्थे टिकाईए तुहानू, अगे ही कई जी इकट्ठे होए होए आ, इक कमरा है उहदे च किन्ने जणे रहिंदे आ, गुंजाइश ही कोई नहीं किसे होर दे रहिण दी, इह अंदर हिरदे विच भी किन्ने ही जी इकट्ठे कर रखे ने, नाम वर्गे उचेचे मेहमान दे वसण दी थां नहीं। साहब कहिंदे ने जिहड़ा बंदा थां नहीं दे सकिया ना, जिहड़ा अंदरों गैर जरूरी रसां नूं कढ के जरूरी रस नूं अंदर थां नहीं दे सकिया, उन्हां दे बारे साहब कहिंदे ने मोह बाद हंकार सर पर रुन्निया, हंकार अंदर टिकिया रहण दिता, मोह अंदर टिकिया रहण दिता, झूठ अंदर टिकिया रहण दिता, ते अखीर की होया, उन्हां तां कोई नहीं प्रसन्न करना, इन्हां अंदर टिकिया ने तां कोई नहीं
ਸਵਾਦ ਦੇਣਾ, ਇਹ ਤਾਂ ਰੁਆਉਣਗੇ ਅਖੀਰ ਵਿੱਚ। ਮੋਹ ਵੀ ਰੁਆਵੇਗਾ, ਹੰਕਾਰ ਵੀ ਰੁਆਵੇਗਾ, ਝੂਠ ਵੀ ਰੁਆਵੇਗਾ। ਸੁੱਖ ਨਾ ਪਾਏ ਮੂਲ ਨਾਮ ਵਿਛੁੰਨਿਆ, ਮੇਰੀ ਮੇਰੀ ਧਾਰ ਬੰਧਨ ਬੰਧਿਆ, ਆਪਣੇ ਆਲੇ ਦੁਆਲੇ ਆਪ ਹੀ ਬੰਧਨ ਫੈਲਾ ਰੱਖੇ। ਮੈਂ ਮੇਰੀ ਦੇ ਚੱਕਰ ਵਿੱਚ, ਇਹ ਮੇਰਾ ਏ, ਉਹ ਮੇਰਾ ਏ, ਮੈਂ ਫਲਾਣੇ ਦਾ, ਫਲਾਣਾ ਮੇਰਾ ਏ, ਇਸ ਪਕੜ ਦੇ ਵਿੱਚ ਨਾਮ ਨਾਲ ਮੇਰ ਪੈਦਾ ਨਹੀਂ ਕੀਤੀ ਜਾ ਸਕੀ, ਵਾਹਿਗੁਰੂ ਨਾਲ ਮੇਰ ਨਹੀਂ ਪੈਦਾ ਕੀਤੀ ਜਾ ਸਕੀ। ਤੇ ਫਿਰ ਕੀ ਹੋਇਆ? ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਮਾਇਆ ਦੇ ਧੰਦਿਆਂ ਚ ਫਸਿਆ ਹੋਇਆ, ਜੰਮਣ ਮਰਨਾ ਬਣਿਆ ਰਿਹਾ, ਨਰਕਾਂ ਸੁਰਗਾਂ ਦਾ ਚੱਕਰ ਚੱਲਦਾ ਰਿਹਾ। ਤੇ ਸਾਹਿਬ ਕਹਿੰਦੇ ਨੇ ਸੋਚ ਸੋਚ ਕੇ, ਵਿਚਾਰ ਵਿਚਾਰ ਕੇ, ਸੋਧ ਸੋਧ ਕੇ, ਅਖੀਰ ਨਤੀਜਾ ਇਹ ਕੱਢਿਆ, ਸੋਧਤ ਸੋਧਤ ਸੋਧ ਤਤ ਵਿਚਾਰਿਆ, ਨਾਮ ਬਿਨਾ ਸੁੱਖ ਨਾ ਹੈ ਸਰ ਪਰ ਹਾਰਿਆ। ਅਖੀਰ ਬੰਦਾ ਜ਼ਿੰਦਗੀ ਦੀ ਬਾਜ਼ੀ ਹਾਰ ਜਾਏਗਾ, ਨਾਮ ਤੋਂ ਬਿਨਾ ਸੁਖੀ ਨਾ ਹੋ ਸਕੇਗਾ। ਬਹੁਤ ਵੱਡਾ ਸੁੱਖ ਹੈ, ਹੁਣ ਗੱਲ ਇਹ ਕੋਈ ਚੱਖਣ ਨੂੰ ਹੀ ਤਿਆਰ ਨਾ ਹੋਵੇ, ਕੋਈ ਉਹ ਸੁੱਖ ਲੈਣ ਨੂੰ ਹੀ ਤਿਆਰ ਨਾ ਹੋਵੇ। ਇੱਕ ਸਾਖੀ ਕਹਿੰਦੇ ਨੇ, ਕਹਿੰਦੇ ਨੇ ਕੋਈ ਬੰਦਾ ਸੀ, ਲੱਕੜਾਂ ਕੱਟਣ ਜਾਂਦਾ, ਲੱਕੜਾਂ ਦੀ ਪੰਡ ਚੁੱਕਦਾ ਹੈ, ਚੁੱਕ ਕੇ ਲੈ ਜਾਂਦਾ ਹੈ ਘਰ ਜਾ ਕੇ, ਉਸ ਲੱਕੜਾਂ ਦੀ ਪੰਡ ਨੂੰ ਵੇਚਦਾ ਹੈ, ਕੋਈ 2 ਟਕੇ ਉਸਦੇ ਵੱਟ ਕੇ ਰੋਟੀ ਚੱਲ ਜਾਂਦੀ। ਰਾਹ ਵਿੱਚ ਇੱਕ ਮਹਾਤਮਾ ਵੀ ਰੋਜ਼ ਮਿਲਦੇ ਨੇ, ਕਦੇ ਆਉਂਦੇ ਆ ਕਦੇ ਜਾਂਦੇ ਆ, ਮਿਲ ਪੈਂਦੇ ਨੇ, ਇਹ ਸਿਰ ਝੁਕਾ ਕੇ ਉਹਨਾਂ ਦਾ ਆਦਰ ਵੀ ਕਰ ਛੱਡਦਾ। ਇੱਕ ਦਿਨ ਮਹਾਤਮਾ ਨੇ ਰਾਹ ਰੋਕ ਲਿਆ, ਕਹਿਣ ਲੱਗੇ ਕਿਉਂ ਪਿਆਰੇ ਆ, ਇਹ ਸਾਰੀ ਉਮਰ ਲੱਕੜਾਂ ਹੀ ਢੋਂਦਾ ਰਹੇਗਾ। ਕਹਿਣ ਲੱਗਾ ਜੀ ਹੋਰ ਕੀ ਕਰਾਂ। ਕਹਿਣ ਲੱਗੇ ਨਗਰ ਚੋਂ ਨਿਕਲਿਆ, ਜੰਗਲ ਵਿੱਚ ਆਇਆ, ਲੱਕੜਾਂ ਲੈ ਗਿਆ, ਵੇਚ ਲਈਆਂ, ਰੋਟੀ ਚਲਾ ਲਈ, ਚੱਲ ਜਾਂਦੀ ਹੈ। ਕਹਿੰਦਾ ਜੀ ਕੋਈ ਨਹੀਂ ਚੱਲਦੀ। ਕਹਿਣ ਲੱਗੇ ਫਿਰ ਤੂੰ ਹੋਰ ਉੱਦਮ ਕਰ, ਲੱਕੜਾਂ ਹੀ ਢੋਂਦਾ ਰਹੇਗਾ। ਕਹਿਣ ਲੱਗਾ ਜੀ ਹੋਰ ਕੀ ਕਰਾਂ ਦੱਸੋ। ਸਾਹਿਬ ਉਹ ਮਹਾਤਮਾ ਕਹਿਣ ਲੱਗੇ, ਸੰਤ ਕਹਿਣ ਲੱਗੇ, ਇੰਜ ਕਰ ਇਸ ਜੰਗਲ ਦੇ ਜ਼ਰਾ ਅਗਲੇ ਹਿੱਸੇ ਚ, ਗਹਿਰੇ ਹਿੱਸੇ ਚ, ਜ਼ਰਾ ਅਗਲੇ ਪਾਸੇ ਜਾਵੇਂ ਕਰ, ਉੱਥੇ ਤੈਨੂੰ ਮਿੱਟੀ ਚ ਕੁਝ ਹਰਾ ਹਰਾ ਨਜ਼ਰ ਆਵੇਗਾ। ਜਿੱਥੇ ਮਿੱਟੀ ਵਿੱਚ ਹਰਾ ਹਰਾ ਅੰਸ਼ ਵੇਖੇ ਨਾ, ਉਸ ਮਿੱਟੀ ਵਿੱਚ ਚਾਂਦੀ ਦਾ ਅੰਸ਼ ਹੈ। ਉਸ ਮਿੱਟੀ ਨੂੰ ਛਾਣ ਕੇ ਚਾਂਦੀ ਕੱਢ ਲੈ, ਤੇਰੇ ਦੁੱਖ ਦੂਰ ਹੋ ਜਾਣਗੇ, ਤੇਰੀ ਭੁੱਖ ਦੂਰ ਹੋ ਜਾਏਗੀ। ਹੈਰਾਨ ਹੋ ਗਿਆ, ਅੱਖਾਂ ਚਮਕ ਪਈਆਂ, ਅੱਜ ਲੱਕੜਾਂ ਨਹੀਂ ਕੱਟੀਆਂ, ਲੱਕੜਾਂ ਕੱਟਣ ਦੀ ਬਜਾਏ ਗਹਿਰੇ ਜੰਗਲ ਦੇ ਅੰਦਰ ਚਲਾ ਗਿਆ। ਮਿੱਟੀ ਦੀ ਪਛਾਣ ਕਰਦਾ ਕਰਦਾ ਉਸ ਟਿਕਾਣੇ ਤੇ ਪਹੁੰਚ ਗਿਆ ਜਿੱਥੇ ਵਾਕਿਆ ਮਿੱਟੀ ਦੇ ਵਿੱਚ ਕੁਝ ਹਰਾ ਹਰਾ ਸੀ, ਕੁਝ ਨੀਲੀ ਨੀਲੀ ਭਾਅ ਪੈਂਦੀ ਸੀ। ਉਸ ਮਿੱਟੀ ਨੂੰ ਪੱਟਿਆ, ਪਛਾਣਿਆ, ਚਾਂਦੀ ਜਾਪੀ, ਚੋਖੀ ਸਾਰੀ ਮਿੱਟੀ ਇਕੱਠੀ ਕਰਕੇ ਘਰ ਲੈ ਆਇਆ। ਤੋਤਾ ਸੇਕ ਦਿੱਤਾ, ਗਾਲਿਆ ਉਸਨੂੰ, ਚਾਂਦੀ ਦੇ ਕਣ ਨਜ਼ਰ ਆਏ, ਚਾਂਦੀ ਮਿਲ ਗਈ। ਸਾਰਾ ਘਰ ਖੁਸ਼ੀਆਂ ਨਾਲ ਭਰ ਗਿਆ। ਚਾਂਦੀ ਲੈ ਕੇ ਬਾਜ਼ਾਰ ਗਿਆ, ਪੈਸੇ ਵੱਟੇ, ਘਰ ਦੀ ਭੁੱਖ ਦੂਰ ਹੋ ਗਈ। ਰੋਜ਼ ਹੁਣ ਲੱਕੜਾਂ ਲੈਣ ਨਹੀਂ ਜਾਂਦਾ, ਚਾਂਦੀ ਲੈਣ ਜਾਂਦਾ। ਅਖੀਰ ਜਾਨਵਰ ਰੱਖ ਲਿਆ, ਉਹਦੇ ਉੱਤੇ ਭਾਰ ਲੱਦ ਕੇ ਉਸ ਮਿੱਟੀ ਦਾ ਲਿਆਉਂਦਾ ਚਾਂਦੀ ਦਾ। ਸਾਹੂਕਾਰ ਬਣ ਗਿਆ। ਇੱਕ ਦਿਨ ਮਿੱਟੀ ਲੈ ਕੇ ਆ ਰਿਹਾ ਮਹਾਤਮਾ, ਫਿਰ ਮਿਲ ਪਏ। ਕਹਿਣ ਲੱਗੇ ਕਿਉਂ ਸੱਜਣਾ, ਮਿੱਟੀ ਢੋਈ ਜਾਣੀ ਹੈ। ਕਹਿਣ ਲੱਗਾ ਜੀ ਮਿੱਟੀ ਥੋੜਾ ਹੈ, ਚਾਂਦੀ, ਇਸ ਮਿੱਟੀ ਚ ਤਾਂ ਬਹੁਤ ਸਾਰੀ ਚਾਂਦੀ। ਕਹਿਣ ਲੱਗੇ ਫਿਰ ਵੀ ਮਿੱਟੀ ਹੈ ਨਾ, ਭਾਵੇਂ ਚਾਂਦੀ ਹੈ ਤਾਂ ਮਿੱਟੀ ਨਾ, ਤੇ ਜੇ ਮਿੱਟੀ ਢੋਣੀ ਹੈ ਤੇ ਅੱਜ ਕਰ ਥੋੜੀ ਜਿਹੀ ਕੋਸ਼ਿਸ਼ ਹੋਰ ਕਰ, ਥੋੜਾ ਜਿਹਾ ਯਤਨ ਹੋਰ ਕਰ, ਜ਼ਰਾ ਕੁ ਅੱਗੇ ਜਾਵੇਂ ਪਹਾੜ ਦੀਆਂ ਉਹਨਾਂ ਨਿਵਾਣਾਂ ਦੇ ਵਿੱਚ, ਪਹਾੜ ਦੀ ਵਾਦੀ ਦੇ ਵਿੱਚ ਜ਼ਰਾ ਕੁ ਖੇਚਲ ਕਰਕੇ ਜਾਵੇਂ ਤੇ ਉੱਥੇ ਸੋਨੇ ਵਾਲੀ ਮਿੱਟੀ ਵੀ ਹੈ। ਤੈਨੂੰ ਜ਼ਰਾ ਦੂਰ ਜਾਣਾ ਪਏਗਾ, ਥੋੜਾ ਚੜ੍ਹਾਈ ਲਹਾਈ ਕਰਨੀ ਪੈਗੀ, ਸੋਨੇ ਵਾਲੀ ਮਿੱਟੀ ਵੀ ਹੈ। ਕਹਿਣ ਲੱਗਾ ਜੀ ਪਹਿਲਾਂ ਕਿਉਂ ਨਹੀਂ ਦੱਸਿਆ। ਕਹਿਣ ਲੱਗੇ ਹੁਣ ਜੋ ਦੱਸ ਦਿੱਤਾ, ਹੁਣ ਚਲਾ ਜਾ। ਚਾਂਦੀ ਵਾਲਾ ਪਾਸਾ ਲੰਘ ਗਿਆ, ਚਾਂਦੀ ਵਾਲੀ ਥਾਂ ਤੇ ਨਹੀਂ ਖਲੋਤਾ, ਸੋਨੇ ਵਾਲੀ ਥਾਂ ਤੇ ਜਾ ਅਟ ਗਿਆ। ਉੱਥੇ ਮਿੱਟੀ ਪੱਟੀ, ਮਿੱਟੀ ਵਿੱਚੋਂ ਸੋਨਾ ਝਲਕਦਾ ਹੈ, ਲੈ ਆਇਆ, ਗਾਲਿਆ, ਸੋਨਾ ਕੱਢਿਆ। ਹੁਣ ਸੋਨੇ ਦਾ ਵਪਾਰੀ ਹੋ ਗਿਆ, ਸਰਾਫ ਹੋ ਗਿਆ, ਬਹੁਤ ਵੱਡਾ ਵਪਾਰੀ ਬਣ ਗਿਆ, ਪੈਸਾ ਹੀ ਪੈਸਾ ਹੈ, ਧਨ ਨਾਲ ਘਰ ਭਰ ਗਿਆ। ਫਿਰ ਇੱਕ ਦਿਨ ਮਿਲ ਪਏ, ਕਹਿਣ ਲੱਗੇ ਮਿੱਟੀ ਢੋਈ ਜਾਣੀ ਹੈ। ਕਹਿਣ ਲੱਗਾ ਮਿੱਟੀ ਤਾਂ ਨਾ ਕਹੋ, ਸੋਨਾ ਕੱਢਣ ਵਾਲੀ ਚੀਜ਼ ਨੂੰ ਮਿੱਟੀ ਤਾਂ ਨਾ ਕਹੋ। ਕਹਿਣ ਲੱਗੇ ਫਿਰ ਵੀ ਮਿੱਟੀ ਹੈ। ਕਹਿਣ ਲੱਗਾ ਫਿਰ ਹੋਰ ਕੀ ਕਰਾਂ। ਕਹਿਣ ਲੱਗੇ ਹੋਰ ਅੱਗੇ ਜਾ, ਆ 2-4 ਪਹਾੜੀਆਂ ਲੰਘ ਜਾਵੇਂ ਨਾ, ਤੇ ਅੱਗੇ ਨਦੀ ਦੇ ਕਿਨਾਰੇ ਦੇ ਉੱਪਰ ਪੱਥਰਾਂ ਦੀ ਪਛਾਣ ਤੈਨੂੰ ਮੈਂ ਦੱਸ ਦੇਣਾ, ਉਹਨਾਂ ਪੱਥਰਾਂ ਦੇ ਵਿੱਚ ਜ਼ਰਾ ਕੋਈ ਗੌਰ ਨਾਲ ਵੇਖੇਗਾ, ਤੈਨੂੰ ਹੀਰੇ ਵੀ ਮਿਲ ਜਾਣ। ਕਹਿੰਦਾ ਤੁਸਾਂ ਵੇਖੇ ਨੇ? ਕਹਿਣ ਲੱਗਾ ਵੇਖੇ ਨੇ ਤਾਂ ਹੀ ਦੱਸਣ, ਥੋੜਾ ਜਿਹਾ ਯਤਨ ਕਰ, ਟਿਕਾਣਾ ਦੱਸ ਦਿੱਤਾ। ਅੱਜ ਸੋਨੇ ਵਾਲਾ ਥਾਂ ਵੀ ਲੰਘ ਗਿਆ, ਉੱਤੋਂ ਦੀ ਲੰਘ ਗਿਆ,
ਹੀਰਿਆਂ ਵਾਲੀ ਥਾਂ ਤੇ ਜਾ ਪਹੁੰਚਿਆ। ਛਾਣ ਛਾਣ ਕੇ ਰੇਤਾ, ਛਾਣ ਛਾਣ ਕੇ ਮਿੱਟੀ, ਟੋਲ ਟੋਲ ਕੇ ਪੱਥਰਾਂ ਨੂੰ ਹੀਰੇ ਇਕੱਠੇ ਕੀਤੇ ਨੇ। ਅੱਜ ਉਸ ਜਾਨਵਰ ਦੇ ਉੱਤੇ ਆਪ ਚੜ ਕੇ ਆਇਆ, ਸ਼ਾਨ ਨਾਲ ਬੋਝੇ ਚ ਹੀਰੇ ਪਾਏ ਹੋਏ, ਖੀਸਾ ਭਰਿਆ ਹੀਰਿਆਂ ਦੇ ਨਾਲ, ਭਾਰ ਥੋੜਾ ਹੈ ਮੁੱਲ ਬਹੁਤ ਹੈ। ਹੁਣ ਸਰਾਫ ਨਹੀਂ ਚੌਰੀ ਬਣ ਗਏ, ਜਵਾਹਰਾਤ ਦਾ ਵਪਾਰੀ ਬਣ ਗਏ। ਅੱਗੇ ਪਿੱਛੇ ਧਨ ਦੀ ਰੇਲ ਪੇਲ ਹੋ ਗਈ। ਫਿਰ ਮਿਲ ਪਏ ਇੱਕ ਦਿਨ, ਕਿਉਂ ਸੱਜਣਾ ਪੱਥਰ ਹੀ ਢੋਈ ਜਾਣੇ ਨੇ। ਕਹਿੰਦਾ ਜੀ ਕਾਹਦੇ ਪੱਥਰ, ਇੱਕ ਇੱਕ ਹੀਰੇ ਦਾ ਹਜ਼ਾਰਾਂ ਰੁਪਏ ਮੁੱਲ ਹੈ, ਤੁਸੀਂ ਪੱਥਰ ਕਹਿੰਦੇ ਹੋ। ਕਹਿਣ ਲੱਗੇ ਫਿਰ ਵੀ ਪੱਥਰ ਹੀ। ਕਹਿਣ ਲੱਗਾ ਇਹ ਮਤਲਬ ਇਸ ਤੋਂ ਅੱਗੇ ਕੁਛ ਹੋਰ ਵੀ ਹੈ? ਕਹਿਣ ਲੱਗੇ ਹੈ, ਇਸ ਤੋਂ ਅੱਗੇ ਵੀ ਕੁਛ ਹੈ। ਕਹਿਣ ਲੱਗਾ ਉਹ ਕੀ ਹੈ? ਹੀਰਿਆਂ ਤੋਂ ਕੀਮਤੀ, ਇਹਨਾਂ ਰਤਨਾਂ ਤੋਂ ਕੀਮਤੀ ਵੀ ਕੁਛ ਹੈ? ਕਹਿਣ ਲੱਗੇ ਹਾਂ, ਉਹ ਜਿਹੜੀ ਇਸ ਤੋਂ ਅਗਲੀ ਪਹਾੜੀ ਹੈ ਨਾ, ਉਹਦੀ ਚੋਟੀ ਤੇ ਹੈ। ਕਹਿਣ ਲੱਗਾ ਕੀ ਹੈ? ਕਹਿਣ ਲੱਗੇ ਸਾਡੀ ਕੁਟੀਆ ਹੈ ਉੱਥੇ। ਕਹਿਣ ਲੱਗਾ ਗੱਲ ਕੀ ਹੋਈ? ਕੁਟੀਆ ਤੁਹਾਡੀ ਕੁਟੀਆ ਵਿੱਚ ਕੀ ਹੈ? ਹੀਰਿਆਂ ਤੋਂ ਕੀਮਤੀ ਕੀ ਹੈ? ਕਹਿਣ ਲੱਗਾ ਉੱਥੇ ਆਵੇਗਾ ਤਾਤਾ। ਮਹਾਤਮਾ ਕਹਿਣ ਲੱਗੇ ਉੱਥੇ ਆਵੇ, ਜਿਹੜੀ ਹਵਾ ਉੱਥੇ ਚੱਲਦੀ ਹੈ, ਜਿਹੜੀ ਖੁਸ਼ਬੂ ਉੱਥੇ ਮਿਲਦੀ ਹੈ, ਜਿਹੜੀ ਸ਼ਾਂਤੀ ਤੇ ਟਿਕਾਅ ਉੱਥੇ ਮਿਲਦਾ ਹੈ, ਆਖਿਰ ਤਾਂ ਮੈਂ ਉੱਥੇ ਝੁੱਗੀ ਪਾਈ, ਕੋਈ ਗੱਲ ਹੀ ਹੈ? ਕਹਿਣ ਲੱਗਾ ਫਿਰ ਵੀ ਦੱਸੋ ਤਾਂ ਸਹੀ। ਕਹਿਣ ਲੱਗੇ ਉੱਥੇ ਏਕਾਂਤ ਹੈ, ਉੱਥੇ ਮੈਂ ਹਾਂ, ਆਪਾਂ ਰਲ ਕੇ ਪ੍ਰਭੂ ਦੇ ਗੁਣ ਗਾਵਾਂਗੇ, ਉੱਥੇ ਸ਼ਾਂਤੀ ਹੈ। ਕਹਿਣ ਲੱਗਾ ਜੀ ਸ਼ਾਂਤੀ ਤੁਸੀਂ ਰੱਖੋ, ਗੱਲ ਬਣੀ ਹੈ। ਹੁਣ ਤਾਂ ਕੀ ਕਰਨਾ ਹੈ ਸ਼ਾਂਤੀ ਨੂੰ? ਸੋਨੇ ਪੈਰਾਂ ਥੱਲੇ ਲਤਾੜ ਕੇ ਲੰਘ ਆਉਣਾ, ਚਾਂਦੀ ਪੈਰਾਂ ਥੱਲੇ ਲਤਾੜ ਕੇ ਲੰਘ ਜਾਣਾ। ਹੀਰੇ ਇਕੱਠੇ ਕਰ ਰਿਹਾ, ਮੌਜ ਬਣੀ ਏ, ਸ਼ਾਹ ਜੀ ਲੋਕ ਕਰਦੇ ਨੇ। ਮੈਂ ਤਾਂ ਸੋਚ ਰਿਹਾ ਕਿ ਇਸ ਇਲਾਕੇ ਦੀ ਸਾਰੀ ਜਗੀਰ ਖਰੀਦ ਕੇ ਰਾਜਾ ਬਣ ਕੇ ਬੈਠ ਜਾਵਾਂ ਤੇ ਤੁਸੀਂ ਪਹਾੜ ਦੀ ਚੋਟੀ ਤੇ ਚੜਾ ਕੇ ਸ਼ਾਂਤੀ ਦੀਆਂ ਗੱਲਾਂ ਕਰਦੇ। ਕਹਿਣ ਲੱਗੇ ਉਹ ਵੀ ਵੇਖ ਤਾਂ ਸਹੀ, ਚਾਂਦੀ ਵੀ ਵੇਖ ਲਈ, ਲੱਕੜਾਂ ਵੀ ਵੇਚ ਲਈਆਂ, ਸੋਨਾ ਵੀ ਵੇਚ ਲਿਆ, ਹੀਰੇ ਵੀ ਵੇਖ ਲਿਆ, ਤੂੰ ਇੱਕ ਵਾਰੀ ਆ ਤਾਂ ਸਹੀ ਉੱਥੇ। ਕਹਿਣ ਲੱਗਾ ਤੁਸੀਂ ਆ ਚਾਂਦੀ ਹੀਰੇ ਤੇ ਸੋਨੇ ਕਿਉਂ ਨਹੀਂ ਚੁੱਕਦੇ? ਕਹਿਣ ਲੱਗੇ ਸਾਰੇ ਲਤਾੜ ਕੇ ਉੱਥੇ ਪਹੁੰਚੇ ਆਏ। ਉੱਥੇ ਪਹੁੰਚਣ ਤੋਂ ਬਾਅਦ ਇਹ ਸਾਰੇ ਪੈਰਾਂ ਦੇ ਰੋੜ ਜਾਪਦੇ ਨੇ, ਹੁਣ ਇਹਨਾਂ ਵੱਲ ਧਿਆਨ ਨਹੀਂ ਜਾਂਦਾ। ਉੱਥੇ ਜਾਣ ਤੋਂ ਬਾਅਦ ਇਹਨਾਂ ਦਾ ਮੁੱਲ ਪਤਾ ਲੱਗਾ, ਕੁਝ ਵੀ ਨਹੀਂ। ਜੋ ਕੁਝ ਉੱਥੇ ਆ ਉਹ ਇਹਨਾਂ ਵਿੱਚ ਕੁਝ ਨਹੀਂ। ਚੱਲ ਇੱਕ ਵਾਰੀ ਵੇਖ ਤਾਂ ਸਹੀ, ਸੋਚੀ ਪੈ ਗਏ। ਸੋਚਿਆ ਜੇ ਇਹ ਬੰਦਾ ਇੱਕ ਵਾਰੀ ਉੱਥੇ ਪਹੁੰਚ ਗਿਆ ਤੇ ਮੁੜ ਕੇ ਆ ਸਾਰਾ ਕੁਝ ਛੱਡ ਗਿਆ, ਕਿਤੇ ਐਸਾ ਨਾ ਹੋਵੇ ਮੈਂ ਉੱਥੇ ਚਲਾ ਗਿਆ, ਮੇਰਾ ਵੀ ਸਾਰਾ ਕੁਝ ਜਾਂਦਾ ਰਹੇ, ਇਹ ਸਾਰਾ ਕੁਝ ਮੈਨੂੰ ਵੀ ਛੱਡਣਾ ਪੈ ਜਾਵੇ। ਕਹਿਣ ਲੱਗਾ ਰਹਿਣ ਦਿਓ, ਇੱਥੇ ਹੀ ਠੀਕ ਹੈ ਕੰਮ। ਉਸ ਪਹਾੜ ਦੀ ਚੋਟੀ ਤੇ ਤੁਸੀਂ ਸ਼ਾਂਤੀ ਪਾਓ, ਕਿਤੇ ਮੇਰੇ ਜਾਣ ਨਾਲ ਤੁਹਾਡੀ ਸ਼ਾਂਤੀ ਭੰਗੜਾ ਹੋ ਜਾਵੇ, ਮੈਨੂੰ ਰਹਿਣ ਦਿਓ ਤੁਸੀਂ। ਨਹੀਂ ਗਿਆ, ਵਾਕਈ ਬੰਦੇ ਦੀ ਇਹੀ ਹਾਲਤ ਹੈ। ਇਹ ਸ਼ਾਂਤੀ ਦੇ ਰਾਹ ਤੇ ਜਾਣ ਕੇ ਨਹੀਂ ਜਾਣਾ ਚਾਹੁੰਦਾ, ਸਿਮਰਨ ਦੇ ਰਾਹ ਤੇ ਜਾਣ ਕੇ ਨਹੀਂ ਜਾਣਾ, ਆਪਣੇ ਆਪ ਜਾਣ ਕੇ ਬੰਧਨਾਂ ਚ ਆਪਣੇ ਆਪ ਨੂੰ ਪਾਈ ਬੈਠਾ। ਤੇ ਸਾਹਿਬ ਕਹਿੰਦੇ ਨੇ ਮਿਲੇਗਾ ਕੀ? ਸਾਹਿਬ ਕਹਿੰਦੇ ਨੇ ਖੋਜਤ ਖੋਜ ਸੋਧ ਤਤ ਵਿਚਾਰੇ ਆ, ਨਾਮ ਬਿਨਾ ਸੁਖ ਨਾਹੀਂ, ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰਮਰ ਜਨਮ ਤੇ, ਬਿਨ ਪੂਜੇ ਸਭ ਬਾਦ ਜੋਨੀ ਭਰਮ ਤੇ। ਐਵੇਂ ਜੂਨਾਂ ਚ ਭਟਕਦੇ ਨੇ ਬੰਦੇ, ਮੋਹ ਮਾਇਆ ਚ ਫਸੇ ਹੋਏ। ਹਾਲਾਂਕਿ ਗੁਰੂ ਨਾਨਕ, ਧੰਨ ਗੁਰੂ ਨਾਨਕ, ਤੇਰੀ ਰਹਿਮਤ ਦਾ ਸ਼ੁਕਰਾਨਾ ਕਿੰਨਾ ਕੁ ਕਰੀਏ, ਲੋਕਾਂ ਨੇ ਇਕਾਂਤ ਜਿਹੜੀ ਸ਼ਾਂਤੀ ਪਾਈ, ਸਾਹਿਬ ਤੇਰੀ ਕਿਰਪਾ ਦੇ ਨਾਲ ਤੇਰੇ ਪਿਆਰ ਵਾਲੇ ਸਿੱਖਾਂ ਨੇ ਧਨ ਦੇ ਢੇਰਾਂ ਦੇ ਉੱਤੇ ਬੈਠ ਕੇ ਉਹ ਸ਼ਾਂਤੀ ਪ੍ਰਾਪਤ ਕੀਤੀ। ਤੇਰਾ ਰਾਏ ਬੁਲਾਰ ਰਾਜ ਕਰਦਾ ਵੀ ਸੁੱਖ ਲੈਂਦਾ, ਕਿਉਂਕਿ ਤੂੰ ਨਾਮ ਦੇ ਦਿੱਤਾ, ਉਹਨੂੰ ਨਾਮ ਜਪਣਾ ਆ ਗਿਆ, ਰਾਜ ਵੀ ਕਰੀ ਜਾਂਦਾ, ਨਾਮ ਵੀ ਜਪੀ ਜਾਂਦਾ। ਤੇਰਾ ਰਾਜਾ ਸ਼ਿਵਨਾਮ, ਨਾਮ ਵੀ ਜਪੀ ਜਾਂਦਾ, ਰਾਜ ਵੀ ਕਰੀ ਜਾਂਦਾ। ਤੇਰਾ ਰਾਜਾ ਸੁਧਰ ਸੈਨ, ਰਾਜ ਵੀ ਕਰੀ ਜਾਂਦਾ, ਨਾਮ ਵੀ ਜਪੀ ਜਾਂਦਾ। ਇਹ ਤਾਂ ਤੇਰੀ ਜੁਗਤ ਹੈ ਮੇਰੇ ਸਤਿਗੁਰੂ, ਕੈਸੀ ਕਮਾਲ ਦੀ ਗੱਲ ਹੈ ਕਿ ਸਾਰਾ ਕੁਝ ਪੈਰਾਂ ਥੱਲੇ ਰੱਖ ਕੇ ਉੱਤੇ ਬੈਠ ਕੇ ਨਾਮ ਜਪੀ ਜਾਣਾ, ਭਗਤੀ ਤੇ ਸਿਮਰਨ ਦਾ ਆਨੰਦ ਲੈਣਾ। ਤੇ ਜਿਹੜਾ ਬੰਦਾ ਨਹੀਂ ਨਾ ਉਸ ਪਾਸੇ ਜੁੜ ਸਕਿਆ, ਉਹਨੂੰ ਸੋਚਣਾ ਚਾਹੀਦਾ ਕਿਤੇ ਐਸੀ ਗੱਲ ਤਾਂ ਨਹੀਂ ਕਿ ਇਹ ਪਦਾਰਥਾਂ ਨੇ, ਮੋਹ ਮਾਇਆ ਨੇ ਅੰਦਰ ਐਸੀ ਥਾਂ ਬਣਾ ਲਈ ਹੋਵੇ ਕਿ ਨਾਮ ਦੇ ਹਿਰਦੇ 'ਚ ਵਸਣ ਦੀ ਥਾਂ ਨਾ ਰਹੀ ਹੋਵੇ, ਤੇ ਥਾਂ ਬਣਾਉਣੀ ਪਏਗੀ ਨਾਮ ਵਾਸਤੇ, ਸਿਮਰਨ ਵਾਸਤੇ ਹਿਰਦੇ 'ਚ ਥਾਂ ਬਣਾਉਣੀ ਪਏਗੀ। ਛੱਡਣਾ ਕੁਝ ਨਹੀਂ ਸੰਸਾਰ ਦਾ, ਛੱਡ ਕੇ ਪਹਾੜਾਂ ਤੇ ਚੜ੍ਹਨ ਦੀ ਸਾਨੂੰ ਲੋੜ ਕੋਈ ਨਹੀਂ, ਪਰ ਸਾਨੂੰ ਹਿਰਦੇ 'ਚੋਂ ਕੱਢਣ ਦੀ ਲੋੜ ਤਾਂ ਹੈ, ਮਾਇਆ ਛੱਡਣੀ ਨਹੀਂ। ਕਿਉਂਕਿ ਪਾਵਨ ਬਾਣੀ 'ਚ ਐਸਾ ਵੀ ਆਇਆ, ਕਈ ਵਾਰੀ ਬੰਦਿਆਂ ਕੋਲ ਇਹ ਗਲਤੀ ਵੀ ਹੋ ਗਈ ਹੈ, ਮਾਇਆ ਤਾਂ ਛੱਡ ਗਏ ਨੇ, ਰਾਜ ਤਾਂ ਛੱਡ ਗਏ ਨੇ, ਉਦਾਸੀ ਸੰਨਿਆਸੀ ਹੋ ਗਏ ਨੇ, ਸਾਧੂ ਹੋ ਗਏ ਨੇ, ਲੇਕਿਨ ਇੱਥੇ ਹੁਕਮ ਕਰਨਾ ਛੱਡ ਗਏ ਨੇ, ਮਹਿਲ ਛੱਡ ਗਏ ਨੇ, ਰਾਜ ਛੱਡ ਗਏ ਨੇ, ਬਾਹਰ ਆਸ਼ਰਮ ਬਣਾ ਕੇ ਬਹਿ ਗਏ, ਚੇਲੇ ਇਕੱਠੇ ਕਰ ਲੈ ਨੇ। ਉਹ ਜਿਹੜਾ ਹੁਕਮ ਇੱਥੇ ਮਹਿਲਾਂ 'ਚ ਚੱਲਦਾ ਸੀ, ਉੱਥੇ ਆਸ਼ਰਮ 'ਚ ਚੱਲਦਾ। ਇੱਥੇ ਧਨ ਪਦਾਰਥ ਦੀ ਰੇਲ ਪੇਲ ਸੀ, ਉੱਥੇ ਪੂਜਾ ਦੀ ਰੇਲ ਪੇਲ ਹੈ। ਇੱਥੇ ਹੰਕਾਰ ਰਾਜ ਦਾ ਸੀ, ਉੱਥੇ ਹੰਕਾਰ ਤਿਆਗਦਾ ਹੈ। ਔਰ ਬਹੁਤ ਸਾਧੂ ਤੁਹਾਨੂੰ ਮਿਲਣਗੇ ਐਸੇ ਜਿਹੜੇ ਕਹਿੰਦੇ ਨੇ ਮੇਰੀ ਇੰਨੀ ਜਾਗੀਰ ਸੀ, ਮੈਂ ਛੱਡ ਕੇ ਆਇਆ। ਛੱਡਿਆ ਨਹੀਂ, ਜੇ ਛੱਡਿਆ ਹੁੰਦਾ ਤੇ ਨਾਂ ਕਾਹਨੂੰ ਲੈਣਾ। ਮੈਂ ਆਪਣੇ ਮਹਿਲ ਮਾੜੀਆਂ ਮਿੱਲਾਂ ਛੱਡ ਕੇ ਆਇਆ, ਨਹੀਂ ਛੱਡੀਆਂ, ਤੇਰੇ ਕੋਲ ਛੱਡੀਆਂ ਗਈਆਂ ਨਹੀਂ ਹੋਈਆਂ। ਪਹਿਲਾਂ ਤੈਨੂੰ ਪਕੜਦਾ ਹੰਕਾਰ ਸੀ, ਮੇਰੀਆਂ ਮਿੱਲਾਂ ਨੇ, ਮੇਰਾ ਰਾਜ ਹੈ, ਮੇਰਾ ਭਾਗ ਹੈ,
मेरी दौलत है, हुण तैनूं छड्डण दा हंकार है, मैं इन्ना कुछ छड्ड के आया, त्याग दा हंकार। पावन बाणी कहिंदी है, माया तजी तो क्या भया जो मान तजिया नहीं जाए। पहला तेन माया ने खादा सी, हुण तेन मान ने खादा है। अगे माया पकड़दा हंकार सी, हुण तेन मान दा त्यागण दा मान है, त्याग दा हंकार है। कई साधु भी इसे तरह त्यागी होके भी इस चक्कर च मरदे पए ने कि नाम दी हिरदे च थां नहीं बनदी। ते जे बंदा किते हिरदे च थां बना सके ना नाम दी, रवे संसार विच माणे सारा कुछ, खाए पीए मौज करे, लेकिन हिरदे च थां ना देवे, पदार्थां नूं हिरदे च थां ना देवे, स्वाद सोने दा ना बन जावे, स्वाद नाम दा ही बने, स्वाद पदार्थां दे खाण दा ना बने, स्वाद नाम दा ही बने। खावे शरीर वास्ते, पहने शरीर वास्ते, वरते संसार वास्ते, लेकिन रस नाम विचों लवे। ਉਹ ਸਾਹਿਬ ਕਹਿੰਦੇ ਨੇ ਐਸਾ ਬਾਗਾਂ ਵਾਲਾ ਬੰਦਾ ਜਿਸਦੇ ਹਿਰਦੇ ਚ ਨਾਮ ਵਸਿਆ ਉਹ ਤਾਂ ਆਨੰਦ ਲੈਂਦੇ ਨੇ, ਲੇਕਿਨ ਕੁਛ ਲੋਕ ਜਿਨ੍ਹਾਂ ਨੂੰ ਇਹ ਸਵਾਦ ਨਹੀਂ ਆਇਆ, ਜਿਨ੍ਹਾਂ ਚੱਖਿਆ ਹੀ ਨਹੀਂ, ਚੱਖਣ ਦੇ ਰਾਹ ਤੇ ਪਏ ਹੀ ਨਹੀਂ, ਆਵੇਂ ਚਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ। ਹਾਂ, ਜਿਨ੍ਹਾਂ ਨੂੰ ਗੁਰੂ ਮਿਲ ਗਿਆ, ਸਤਸੰਗਤ ਮਿਲ ਗਈ, ਸਾਧੂ ਦਾ ਉਪਦੇਸ਼ ਮਿਲ ਗਿਆ।

ਜਿਨ੍ਹਾਂ ਤੇ ਸਾਹਿਬ ਦੀ ਰਹਿਮਤ ਹੋਈ ਹੈ, ਜਿਨ੍ਹਾਂ ਨੇ ਹਿਰਦੇ ਚ ਥਾਂ ਬਣਾਈ ਉਹਦੇ ਵਸਣ ਜੋਗੀ, ਉਹਨਾਂ ਨੇ ਜਪਿਆ ਜਪ ਕੇ ਹਿਰਦੇ ਚ ਵਸਾ ਲਏ। ਜਪਦਿਆਂ ਜਪਦਿਆਂ ਹੀ ਹਿਰਦੇ ਚ ਵਸਦਾ ਹੈ ਤੇ ਜਿਸ ਨਾਮ ਵਾਲੀ ਸ਼ਾਂਤੀ ਨੂੰ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ, ਜਿਸ ਬੁਝਾਏ ਆਪ ਨੇੜਾ ਤਿਸਹੇ, ਜਿਸ ਨੂੰ ਲੋਕ ਲੱਭਦੇ ਫਿਰਦੇ ਨੇ ਵਾਹਿਗੁਰੂ ਨੂੰ, ਜਿਹੜਾ ਨਾਮ ਜਪਣ ਲੱਗ ਪਵੇ ਉਸ ਨੂੰ ਉਹਦੀ ਸੋਝੀ ਆ ਜਾਂਦੀ ਹੈ। ਬਲਕਿ ਇੱਕ ਖਿਆਲ ਰੱਖਣਾ, ਰੱਬ ਬਹੁਤ ਵੱਡਾ, ਈਸ਼ਵਰ ਬਹੁਤ ਮਹਾਨ ਹੈ, ਪ੍ਰਭੂ ਦੀ ਬੜੀ ਉਸਤਤ ਕਰਦੇ ਹਾਂ ਆਪਾਂ, ਲੇਕਿਨ ਧੰਨ ਗੁਰੂ ਨਾਨਕ ਤਾਂ ਉਦੋਂ ਵੀ ਵੱਡੀ ਗੱਲ ਕਹਿੰਦੇ ਨੇ। ਸਾਹਿਬ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਂ, ਮੇਰੇ ਮਾਲਕ ਤੂੰ ਬਹੁਤ ਮਹਾਨ ਹੈ, ਤੇਰੇ ਤੋਂ ਵੱਡਾ ਤਾਂ ਹੋਰ ਕੋਈ ਨਹੀਂ, ਤੇਰਾ ਥਾਂ ਵੀ ਵੱਡਾ, ਤੂੰ ਵੀ ਵੱਡਾ, ਲੇਕਿਨ ਤੈਥੋਂ ਇੱਕ ਚੀਜ਼ ਵੱਡੀ ਹੈ। ਆਪ ਹੈਰਾਨ ਹੋਵੋਗੇ, ਨਿਰੰਕਾਰ ਤੋਂ ਈਸ਼ਵਰ ਤੋਂ ਕੁਝ ਵੱਡਾ ਹੈ। ਸਾਹਿਬ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਮ, ਕਿਉਂਕਿ ਤੇਰੀ ਹੋਂਦ ਹੀ ਨਾਮ ਹੈ, ਤੇਰੀ ਸਾਂਝ ਹੀ ਨਾਮ ਹੈ, ਤੇਰੀ ਪਛਾਣ ਹੀ ਨਾਮ ਹੈ। ਨਾਮ ਨਹੀਂ ਤੇ ਤੂੰ ਹੈ ਹੀ ਕੋਈ, ਨਾਮ ਜਪਿਆ ਤੇ ਤੇਰਾ ਪਤਾ ਲੱਗਦਾ ਹੈ, ਨਾਮ ਨਾਲ ਤੇਰੀ ਪਛਾਣ ਹੈ, ਜਪਦਿਆਂ ਜਪਦਿਆਂ ਤੇਰਾ ਪਤਾ ਲੱਗਦਾ ਹੈ, ਜਪਦਿਆਂ ਜਪਦਿਆਂ ਤੇਰੀ ਗੱਲ ਚਲਦੀ ਹੈ ਹਿਰਦੇ ਵਿੱਚ, ਜਪਦਿਆਂ ਜਪਦਿਆਂ ਯਾਦ ਕਰਦਿਆਂ ਕਰਦਿਆਂ ਸਿਮਰਦਿਆਂ ਸਿਮਰਦਿਆਂ ਮਹਿਸੂਸ ਹੁੰਦਾ ਹੈ ਕਿ ਤੂੰ ਹੈ। ਜੇ ਨਾਮ ਨਹੀਂ ਤੇ ਤੂੰ ਵੀ ਕੋਈ ਨਹੀਂ, ਦਾ ਮਤਲਬ ਹੈ ਨਾਮ ਤਾਂ ਇੱਥੋਂ ਵੀ ਵੱਡੀ ਚੀਜ਼ ਹੈ ਜਿਹੜੀ ਤੇਰੇ ਨਾਲ ਜੋੜਦੀ ਹੈ। ਨਾਮ ਜਪਣ ਵਾਲਿਆਂ ਨੇ, ਸਾਹਿਬ ਕਹਿੰਦੇ ਨੇ, ਉਹਦੇ ਨੇੜੇ ਹੋ ਕੇ ਵੇਖਿਆ, ਜਿਨ੍ਹਾਂ ਨੂੰ ਸਮਝ ਆਈ, ਜਿਸ ਬੁਝਾਏ ਆਪ ਨੇੜਾ ਤਿਸਹੇ। ਆਪਾਂ ਤਾਂ ਅਰਦਾਸ ਕਰਨੀ ਹੈ ਸਾਹਿਬ ਉਸ ਨੇੜੇ ਹੋਣ ਵਾਲੇ ਰਾਹ ਤੇ ਸਾਨੂੰ ਵੀ ਚਾਰ ਕਦਮ ਚੱਲਣਾ ਨਸੀਬ ਕਰਾਉਣ, ਝੋਲੀ ਅੱਡੀਏ ਤੇ ਅਰਦਾਸ ਕਰੀਏ।

ਇਸ ਘਾਲ ਵਿੱਚ ਤਾਂ ਜੇ ਬੰਦਾ ਕਵੇ ਨਾ ਇੱਕ ਅੱਧੀ ਵਾਰੀ ਕਹਿ ਕੇ ਤੇ ਸਰ ਜਾਏਗਾ ਕੋਈ ਨੀ। ਇਹ ਤੱਕ ਬਹੁਤ ਵੱਡੀ ਘਾਲ ਹੈ, ਇਹ ਗੱਲ ਵੱਖਰੀ ਹੈ। ਇਸ ਘਾਲ ਨੂੰ ਫਲ ਲੱਗਣ ਦੇ ਮਾਮਲੇ ਚ ਕੋਈ ਮਿਆਦ ਮੁਕਰਰ ਨਹੀਂ। ਕਈਆਂ ਨੂੰ ਤਾਂ ਇੱਕ ਪਲ ਵਿੱਚ ਹੀ ਨਾਮ ਜਪਿਆ ਜਿਹੜਾ ਉਹ ਹਿਰਦੇ ਚ ਵਸ ਗਿਆ ਤੇ ਉਹਨਾਂ ਦਾ ਕਲਿਆਣ ਹੋ ਗਿਆ। ਕਈਆਂ ਨੂੰ ਦਿਨ ਲੱਗੇ ਹੋਣਗੇ, ਕਈਆਂ ਨੂੰ ਮਹੀਨੇ ਤੇ ਸਾਲ ਵੀ ਲੱਗੇ ਹੋਣਗੇ, ਤੇ ਮਾਫ਼ ਕਰਨਾ ਕਈ ਮੇਰੇ ਵਰਗਿਆਂ ਦੀਆਂ ਉਮਰਾਂ ਲੱਗ ਗਈਆਂ ਹੋਣਗੀਆਂ, ਕਈ ਜਨਮ ਵੀ ਲੱਗ ਸਕਦੇ ਨੇ। ਘਾਲ ਦੇ ਮਾਰਗ ਤੇ ਜਿਹੜਾ ਜਿੰਨਾ ਵੱਧ ਤੋਂ ਵੱਧ ਘੁਲਿਆ ਹੈ, ਜਿਹੜਾ ਵੱਧ ਤੋਂ ਵੱਧ ਵਿਕਾਰਾਂ ਨੂੰ ਅੰਦਰ ਕੱਢਣ ਵਾਸਤੇ ਯਤਨ ਕਰ ਸਕੇ, ਹਿਰਦੇ ਚ ਨਾਮ ਦੀ ਥਾਂ ਬਣਾਉਣ ਵਾਸਤੇ ਜਿੰਨਾ ਵੱਧ ਤੋਂ ਵੱਧ ਕਿਸੇ ਨੇ ਯਤਨ ਕੀਤਾ ਹੈ, ਓਨੀ ਤੇਜ਼ੀ ਨਾਲ ਉਹ ਇਸ ਦੇ ਨੇੜੇ ਹੋ ਸਕਿਆ। ਇੱਥੇ ਤਾਂ ਮਹਾਰਾਜ ਕਹਿੰਦੇ ਨੇ ਦਿਨ ਰਾਤ ਮੈਂ ਜਪਦਾ ਰਵਾਂ। ਬਲਕਿ ਪਾਵਨ ਬਾਣੀ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਕੇਸ਼ੋ ਕੇਸ਼ੋ ਕੂਕੀ ਹੈ, ਉਸ ਵਾਹਿਗੁਰੂ ਦਾ ਨਾਮ ਕੂਕਦੇ ਰਹੀਏ, ਬੋਲਦੇ ਰਹੀਏ, ਲੈਂਦੇ ਰਹੀਏ, ਜਪਦੇ ਰਹੀਏ, ਨਾ ਸੋਈਏ ਆਸਾਰ, ਕਦੇ ਵੀ ਇਸ ਮਾਮਲੇ ਚ ਸੌਣਾ ਨਾ ਹੋਵੇ, ਇਸ ਮਾਮਲੇ ਚ ਆਲਸ ਤੇ ਨੀਂਦ ਨਾ ਵਿਆਵੇ, ਇਸ ਪਾਸੇ ਜਾਗਦੇ ਹੀ ਰਹੀਏ। ਸਰੀਰ ਸੌ ਜਾਏ ਲੇਕਿਨ ਸਿਮਰਨ ਜਾਗਦਾ ਰਹੇ, ਸਰੀਰ ਖਾ ਰਿਹਾ ਹੋਵੇ ਮਨ ਜਪ ਰਿਹਾ ਹੋਵੇ, ਸਰੀਰ ਚੱਲ ਰਿਹਾ ਹੋਵੇ ਕਿਰਿਆ ਕਰ ਰਿਹਾ ਹੋਵੇ ਸੰਸਾਰ ਦੀ ਕੋਈ ਵੀ, ਹਿਰਦੇ ਵਿੱਚ ਨਾਮ ਦਾ ਚੱਕਰ ਚੱਲ ਰਿਹਾ ਹੋਵੇ, ਲੜੀ ਬੱਝੀ ਹੋਵੇ, ਸਵਾਸਾਂ ਨਾਲ ਨਾਮ ਚੱਲ ਰਿਹਾ ਹੋਵੇ, ਐਸਾ ਆਨੰਦ ਆਏਗਾ, ਸਵਾਸ ਵੀ ਖੁਸ਼ਬੂਦਾਰ ਹੋ ਜਾਣ, ਰੋਮਾਂ ਵਿੱਚ ਚਰਨਾਟਾਂ ਛਿੜਨਗੀਆਂ, ਸਵਾਦ ਆਵੇਗਾ, ਆਨੰਦ ਆਵੇਗਾ, ਉਸ ਨੀਂਦ ਵਿੱਚ ਵੀ ਰਸ ਹੋਵੇਗਾ, ਉਸ ਜਾਗਣ ਵਿੱਚ ਵੀ ਸਵਾਦ ਹੋਵੇਗਾ, ਉਸ ਖਾਣ ਵਿੱਚ ਵੀ ਆਨੰਦ ਹੋਵੇਗਾ ਜਿਹੜਾ ਨਾਮ ਨਾਲ ਰਤੇ ਆ। ਤੇ ਜੇ ਨਾਮ ਤੋਂ ਟੁੱਟੇ ਹੋਏ ਆ ਤੇ ਵੇਖਦੇ ਹੀ ਪਏ ਆ, ਸੁਖੀ ਤਾਂ ਕੋਈ ਨਹੀਂ, ਚੈਨ ਤਾਂ ਕੋਈ ਨਹੀਂ। ਸਾਹਿਬ ਕਹਿੰਦੇ ਨੇ ਚੈਨ ਲੈਣਾ ਹੈ ਤੇ ਦਿਨ ਰਾਤ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੇ ਪੁਕਾਰ, ਦਿਨ ਰਾਤ ਕੇਸ਼ੋ ਕੇਸ਼ੋ ਜਪਦੇ ਆ, ਵਾਹਿਗੁਰੂ ਵਾਹਿਗੁਰੂ ਜਪਦੇ ਆ, ਨਾਮ ਦਾ ਰੱਟਾ ਲਾਉਂਦੇ ਆ, ਕਦੇ ਤਾਂ ਐਸਾ ਵਕਤ ਆਏਗਾ। ਸਾਹਿਬ ਕਲਗੀਧਰ ਪਾਤਸ਼ਾਹ ਬੜੀ ਪਿਆਰੀ ਗੱਲ ਕਹਿੰਦੇ, ਸਾਹਿਬ ਕਹਿੰਦੇ ਨੇ ਇੱਕ ਚਿੱਤ ਜੇ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਏ। ਜਿਹਨੇ ਇੱਕ ਚਿੱਤ ਹੋ ਕੇ ਇੱਕ ਪਲ ਵੀ ਯਾਦ ਕਰ ਲਿਆ ਨਾ, ਉਸ ਵਾਹਿਗੁਰੂ ਦਾ ਸਿਮਰਨ ਇੱਕ ਪਲ ਵੀ ਕਰ ਲਿਆ, ਕਮਾਲ ਦੀ ਗੱਲ ਹੈ। ਇੱਕ ਪਲ ਅਸੀਂ ਤਾਂ ਸਾਰੀ ਉਮਰ ਚ ਕਈ ਵਾਰੀ ਕੀਤਾ ਹੋਵੇ, ਉਹ ਨਹੀਂ, ਜਿਹੜੀ ਇੱਕ ਚਿੱਤ ਵਾਲੀ ਗੱਲ ਹੈ ਉਹ ਬੜੀ ਔਖੀ ਹੈ, ਇੱਕ ਚਿੱਤ ਨਹੀਂ ਪਏ ਹੁੰਦੇ। ਤੇ ਸਿਆਣੇ ਬਜ਼ੁਰਗ ਗੱਲ ਕਹਿੰਦੇ ਹੁੰਦੇ ਸਨ, ਉਹ ਕਹਿੰਦੇ ਸਨ ਗੱਲ ਮੂੰਹੋਂ ਸੋਚ ਕੇ ਕੱਢਣੀ ਚਾਹੀਦੀ ਹੈ, ਅੱਠਾਂ ਪੈਰਾਂ ਚ ਕੋਈ ਸਮਾਂ ਐਸਾ ਹੁੰਦਾ, ਉਹ ਸਮਾਂ ਨੀਅਤ ਨਹੀਂ ਹੈ, ਸਿਆਣੇ ਕਹਿੰਦੇ ਸਨ। ਕਹਿੰਦੇ ਨੇ ਇੱਕ ਸਮਾਂ ਅੱਠਾਂ ਪੈਰਾਂ ਚ ਐਸਾ ਨੀਅਤ ਹੁੰਦਾ ਹੈ ਜਿਸ ਵੇਲੇ ਬੰਦਾ ਜੋ ਕੁਝ ਮੂੰਹੋਂ ਕੱਢੇ ਉਹ ਪੂਰਾ ਹੋ ਜਾਂਦਾ। ਹਰ ਬੰਦੇ ਦੇ ਅੰਦਰ ਬੈਠਾ ਹੋਇਆ ਨਿਰੰਕਾਰ ਇਹਨੂੰ ਮੌਕਿਆ ਦਿੰਦਾ ਹੈ, ਤੇ ਜਿਹੜੇ ਸਿਆਣੇ ਬੰਦੇ ਨੇ ਸੋਚਦੇ ਨੇ ਜਦੋਂ ਮੂੰਹੋਂ ਕੱਢਣੀ ਚੰਗੀ ਗੱਲ ਹੀ ਕੱਢੋ, ਮਾੜੀ ਗੱਲ ਮੂੰਹੋਂ ਕੱਢੋ ਹੀ ਨਾ, ਕਦੇ ਪਤਾ ਨਹੀਂ ਕਿਹੜੇ ਵੇਲੇ ਕਹੀ ਹੋਈ ਗੱਲ ਪੂਰੀ ਹੋਣੀ ਹੈ, ਤੇ ਜੇ ਮਾੜੀ ਗੱਲ ਮੂੰਹੋਂ ਕੱਢੀ ਪੂਰੀ ਹੋ ਗਈ ਫਿਰ ਬੜੇ ਮਹਿੰਗੀ ਪਏ। ਇਸ ਕਰਕੇ ਸਰਬੱਤ ਦੇ ਭਲੇ ਦੀ ਗੱਲ ਕਰੋ, ਆਪਣੇ ਭਲੇ ਦੀ ਗੱਲ ਕਰੋ, ਤੇ ਜੇ ਉਹ ਸਿਆਣਿਆਂ ਦੀ ਗੱਲ ਮੰਨ ਲਈਏ ਨਾ ਵੀ ਅੱਠਾਂ ਪਹਿਰਾਂ ਵਿੱਚ ਇੱਕ ਵਕਤ ਐਸਾ ਵੀ ਆ ਸਕਦਾ ਹੈ ਜਿਸ ਵੇਲੇ ਮੂੰਹੋਂ ਕੱਢੀ ਹੋਈ ਗੱਲ ਪੂਰੀ ਹੋ ਜਾਂਦੀ, ਕੋਈ ਸਮਾਂ ਐਸਾ ਜਿਸ ਵੇਲੇ ਕਹੀ ਹੋਈ ਗੱਲ ਸਿਰੇ ਲੱਗ ਜਾਣੀ ਹੈ, ਤੇ ਜੇ ਆਪਾਂ ਅੱਠੇ ਪੈਰ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ, ਪਤਾ ਨਹੀਂ ਉਹ ਸਮਾਂ ਆ ਜਾਵੇ ਉਸ ਵੇਲੇ ਜਿਸ ਵੇਲੇ ਸਾਡੇ ਮੁੱਖ ਤੇ ਵਾਹਿਗੁਰੂ ਹੋਵੇ ਤੇ ਉਹ ਸਮਾਂ ਆ ਜਾਵੇ ਜਿਹੜੀ ਗੱਲ ਸਾਡੀ ਪੂਰੀ ਹੋਣੀ ਹੈ। ਉਹ ਕਿਹਾ ਹੋਇਆ ਵਾਹਿਗੁਰੂ ਧੁਰ ਦਰਗਾਹ ਤੱਕ ਸਾਡੀ ਸਾਂਝ ਬਣਾ ਦੇਗਾ, ਉਹ ਸਾਡੇ ਲੇਖੇ ਲਵਾ ਦੇਗਾ ਸਵਾਸ, ਉਹ ਇੱਕ ਵਾਰੀ ਕਿਹਾ ਹੋਇਆ ਵਾਹਿਗੁਰੂ, ਇੱਕ ਚਿੱਤ ਕਿਹਾ ਹੋਇਆ ਵਾਹਿਗੁਰੂ, ਜੰਮਣ ਮਰਨ ਦੇ ਸਾਰੇ ਗੇੜ ਮੁਕਾ ਕੇ ਪ੍ਰਭੂ ਦੀ ਦਰਗਾਹ ਤੱਕ ਸਾਡੀ ਪਹੁੰਚ ਕਰਾ ਦੇਵੇਗਾ, ਨਹੀਂ ਤਾਂ ਜੀਵਨ ਦੀ ਸਾਰੀ ਬਾਜ਼ੀ ਬੋਝ ਬਣੀ ਹੋਈ ਹੈ ਸਾਡੇ ਤੇ। ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ, ਸਾਹਿਬ ਕਹਿੰਦੇ ਨੇ ਹੋਛੇ ਝੰਝਟਾਂ ਦੇ ਵਿੱਚ ਸਾਰਾ ਜੀਵਨ ਬਤੀਤ ਹੁੰਦਾ ਚਲਿਆ ਜਾ ਰਿਹਾ ਹੈ। ਭਗਤਾਂ ਵੱਲ ਵੇਖੋ ਜਿਹੜੇ ਜੀਵਨ ਵਿੱਚ ਨਾਮ ਪ੍ਰਾਪਤ ਕਰਕੇ ਤੇ ਸੁੱਖ ਪੈ ਲੈਂਦੇ ਨੇ, ਆਨੰਦ ਪੈ ਲੈਂਦੇ।

ਨਹੀਂ ਮੇਰੇ ਜਿਹਾ ਹੋਰ ਕੋਈ, ਪਰ ਮੈਂ ਤਾਂ ਦੂਜੇ ਪਾਸਿਓ ਸੋਚਣਾ। ਮੇਰੇ ਵਰਗਾ ਸੋਹਣਾ ਕੋਈ ਨੀ, ਮੇਰੇ ਵਰਗਾ ਜਵਾਨ ਕੋਈ ਨੀ, ਮੇਰੇ ਵਰਗਾ ਬਲਵਾਨ ਕੋਈ ਨੀ, ਮੇਰੇ ਵਰਗਾ ਵਿਦਵਾਨ ਕੋਈ ਨੀ। ਮੈਂ ਤਾਂ ਜਦ ਵੀ ਸੋਚਿਆ ਇਸ ਪੱਖੋਂ ਸੋਚਿਆ। ਅਗਰ ਭਾਈ ਗੁਰਦਾਸ ਜੀ ਕਹਿੰਦੇ ਨੀ ਦੂਜਾ ਪੱਖ ਵੇਖ, ਉਹ ਤੇਰਾ ਛੁਪਿਆ ਰਹਿ ਗਿਆ। ਮਨੁੱਖ ਦੀ ਵਿਡੰਬਣਾ ਦੇਖੋ, ਇਹਦੀ ਟ੍ਰੈਜਡੀ ਦੇਖੋ, ਇਹਦੀ ਸ਼ਕਤੀ ਕਿਵੇਂ ਟੋਟੇ ਟੋਟੇ ਹੋ ਰਹੀ। ਜੋ ਕੁਝ ਨਹੀਂ ਹੈ ਉਹ ਵਿਖਾਉਣਾ ਚਾਹੁੰਦਾ, ਜੋ ਕੁਝ ਹੈ ਇਹ ਲੁਕਾਉਣਾ ਚਾਹੁੰਦਾ। ਤੇ ਜੋ ਕੁਝ ਇਹਨੂੰ ਹੋਣਾ ਚਾਹੀਦਾ ਉਹ ਭੁਲਾਉਣਾ ਚਾਹੁੰਦਾ। ਕੈਸੀ ਬੰਦੇ ਦੇ ਪੱਲੇ ਕੀ ਰਹਿ ਗਏ, ਮਨੁੱਖ ਦੀ ਸਾਰੀ ਸ਼ਕਤੀ ਟੋਟੇ ਟੋਟੇ ਹੋ। ਕਿਤਨੀ ਇਹਦੀ ਤਾਕਤ ਇਸ ਕੰਮ ਤੇ ਲੱਗ ਗਈ ਕਿ ਜੋ ਕੁਝ ਮੈਂ ਹਾਂ ਉਹ ਲੁਕਿਆ ਰਹਿ ਜਾ, ਲੋਕੀ ਨਾ ਵੇਖ ਲੈਣ, ਔਰ ਇੰਨਾ ਲੁਕਾਇਆ ਆਪਣੇ ਆਪ ਨੂੰ, ਆਪਣੇ ਆਪ ਦਾ ਆਪ ਹੀ ਪਤਾ ਨਾ ਰਹਿ ਗਿਆ ਮੈਂ ਕੀ। ਲੋਕਾਂ ਦੀਆਂ ਨਿਗਾਹਾਂ ਤੋਂ ਕੋਈ ਚੀਜ਼ ਛੁਪਾਈ ਜਾਵੇ ਤੇ ਆਪਣੀ ਨਿਗਾਹ ਤੋਂ ਵੀ ਛੁਪ ਜਾਂਦੀ। ਘਰ ਚ ਪਈ ਕੋਈ ਵਸਤੂ ਅਸੀਂ ਚਾਹੀਏ ਘਰ ਵਿੱਚ ਆਉਣ ਵਾਲਾ ਨਾ ਵੇਖੇ, ਅਸੀਂ ਉੱਤੇ ਕੱਪੜਾ ਪਾ ਦਿੰਦੇ, ਕੱਜ ਦਿੰਦੇ ਹਾਂ, ਟੱਕ ਦਿੰਦੇ ਹਾਂ, ਰੱਖ ਦੇਣੇ ਆ ਲੁਕਾ ਕੇ। ਹੁੰਦਾ ਕੀ ਏ, ਆਪ ਹੀ ਭੁੱਲ ਜਾਂਦੀ ਵੀ ਘਰ ਚ ਹੈ ਸੀ ਕਿ ਨਹੀਂ। ਰੱਖੀ ਹੋਈ ਵਸਤੂ, ਲੁਕਾਈ ਹੋਈ ਵਸਤੂ ਆਪਣੇ ਚੇਤੇ ਤੋਂ ਲੈ ਜਾਂਦੀ। ਮੈਂ ਨਿੰਦਕ ਹਾਂ, ਮੈਂ ਲੋਕਾਂ ਨੂੰ ਨਹੀਂ ਦੱਸਣਾ ਚਾਹੁੰਦਾ। ਮੈਂ ਕਿਰਤਕਾਰ ਹਾਂ, ਮੈਂ ਕਿਸੇ ਨੂੰ ਕਹਾਂਗਾ। ਮੈਂ ਕਾਮੀ ਹਾਂ, ਮੈਂ ਕ੍ਰੋਧੀ ਹਾਂ, ਮੈਂ ਕਿਸੇ ਨੂੰ ਨਹੀਂ ਕਹਾਂਗਾ, ਲੁਕਾਵਾਂਗਾ। ਤੇ ਹੁੰਦਾ ਕੀ ਏ, ਆਪ ਨੂੰ ਨਹੀਂ ਪਤਾ ਰਹਿੰਦਾ ਕਿ ਮੈਂ ਕਾਮੀ ਹਾਂ। ਆਪਣੀ ਨਿਗਾਹ ਤੋਂ ਆਪਣਾ ਆਪ ਹੀ ਉਜਲ ਹੋਵੇ, ਗੁਨਾਹ ਅੰਦਰ ਪਲਦੇ ਰਹੇ, ਅੰਦਰ ਪਏ ਹੋਏ ਦੋਸ਼, ਅੰਦਰ ਪਏ ਹੋਏ ਦੋਖ ਅੰਦਰ ਟਿਕੇ ਰਹਿ ਗਏ। ਇਹਦੇ ਨਾਲੋਂ ਬਿਹਤਰ ਤਾਂ ਇਹ ਸੀ, ਜਾਂ ਤਾਂ ਆਪ ਨਿਗਾਹ ਰੱਖਦਾ ਤੀ, ਜਾਂ ਦੂਜਿਆਂ ਨੂੰ ਨਿਗਾਹ ਰੱਖਣ ਦਿੰਦਾ, ਕੀ ਹਰਜ ਸੀ। ਲੋਕ ਵੇਖ ਲੈਂਦੇ, ਥੋੜਾ ਜਿਹਾ ਮਾੜਾ ਕਹਿ ਲੈਂਦੇ, ਲੇਕਿਨ ਘੱਟੋ ਘੱਟ ਦੋਖ ਘਰੋਂ ਸੁੱਟਣ ਦੀ, ਘਰੋਂ ਕੱਢਣ ਦੀ ਗੱਲ ਤਾਂ ਬਣ ਜਾਂਦੀ। ਭਾਈ ਗੁਰਦਾਸ ਜੀ ਨੇ ਮਨੁੱਖ ਦੀ ਇਸ ਕਮਜ਼ੋਰੀ ਵੱਲ ਨਿਗਾਹ ਪਵਾਈ। ਭਾਈ ਸਾਹਿਬ ਕਹਿੰਦੇ ਨੇ ਆਓ ਆਪਣੇ ਵੱਲ ਵੇਖੀ, ਲੋਕਾਂ ਵੱਲ ਵੇਖਦੇ ਰਹਾਂਗੇ, ਆਪਣਾ ਆਪ ਲੁਕਾਉਂਦੇ ਰਹਾਂਗੇ, ਗਲਤੀ ਹੋ ਜਾਵੇ। ਬਹੁਤ ਤਾਕਤ ਲੱਗਦੀ, ਬੜੀ ਸ਼ਕਤੀ ਲੱਗਦੀ। ਜੋ ਕੁਛ ਮੈਂ ਨਹੀਂ ਹਾਂ ਉਹ ਵਿਖਾਉਣ ਤੇ ਵੀ ਸ਼ਕਤੀ ਲੱਗਦੀ, ਜੋ ਕੁਛ ਮੈਂ ਹਾਂ ਉਸ ਨੂੰ ਲੁਕਾਉਣ ਤੇ ਵੀ ਸ਼ਕਤੀ ਲੱਗਦੀ। ਔਰ ਜਿਹੜਾ ਕਹਿੰਦੇ ਨਾ ਕੋਈ ਚੀਜ਼ ਚੇਤੇ ਕਰਨੀ ਹੋਵੇ ਤੇ ਮੱਥੇ ਤੇ ਹੱਥ ਮਾਰਦਾ ਬੰਦਾ, ਤੇ ਕਈ ਵਾਰੀ ਐਸਾ ਵੀ ਹੁੰਦਾ ਕੋਈ ਚੀਜ਼ ਬੰਦਾ ਭੁਲਾਉਣਾ ਚਾਹੁੰਦਾ ਹੋਵੇ ਤੇ ਭੁੱਲਦੀ ਨਾ ਹੋਵੇ, ਉਹਦੇ ਤੇ ਵੀ ਬੜਾ ਜ਼ੋਰ ਲੱਗਦਾ। ਕਈ ਤਾਂ ਪਾਗਲ ਲੋਕ ਸ਼ਰਾਬਾਂ ਪੀਣ ਤੁਰ ਪੈਂਦੇ ਨੇ, ਸ਼ਰਾਬ ਪੀ ਕੇ ਭੁਲਾ ਦੇਵਾਂ, ਕਿਸੇ ਹੋਰ ਪਾਸੇ ਪਰਚ ਜਾਵਾਂ ਭੁੱਲ ਜਾਵਾਂ। ਕੋਈ ਡਰਾਉਣੀ ਚੀਜ਼ ਵੇਖ ਲਈ, ਕੋਈ ਗੁਨਾਹ ਹੁੰਦਾ ਵੇਖ ਲਿਆ ਕਿ ਗੁਨਾਹ ਕਰਦਿਆਂ ਖਿਆਲ ਆ ਗਿਆ, ਤੇ ਬੰਦਾ ਚਾਹੁੰਦਾ ਉਹ ਜਿਹੜਾ ਬੋਝ ਦਿਮਾਗ ਤੇ ਹੈ, ਜੋ ਸੌਣ ਨਹੀਂ ਦਿੰਦਾ, ਖਾਣ ਨਹੀਂ ਦਿੰਦਾ, ਬਹਿਣ ਨਹੀਂ ਦਿੰਦਾ, ਉਸ ਬੋਝ ਨੂੰ ਲਾਉਣ ਵਾਸਤੇ ਬੰਦਾ ਭੁਲਾਉਣਾ ਚਾਹੁੰਦਾ। ਬੜੀ ਤਾਕਤ ਲੱਗਦੀ ਹੈ ਭੁਲਾਉਣ ਤੇ ਵੀ, ਬੜੀ ਤਾਕਤ ਲੱਗਦੀ। ਤੇ ਬੰਦੇ ਦੀ ਸ਼ਕਤੀ ਜੇ ਇਸੇ ਪਾਸੇ ਲੱਗਦੀ ਰਹੀ ਮਾਫ ਕਰਨਾ, ਤੇ ਕਮਾਉਣ ਵਾਸਤੇ ਕਿਹੜੀ ਸ਼ਕਤੀ ਰਹਿ ਜਾਵੇਗੀ। ਗੁਰਮਤ ਧਰਮ ਭਗਤੀ ਕਮਾਉਣ ਵਾਸਤੇ ਤਾਕਤ ਕਿੱਥੋਂ ਲਿਆਵੇਗਾ, ਸਾਰੀ ਤਾਕਤ ਤਾਂ ਟੋਟੇ ਟੋਟੇ ਹੋ ਰਹੀ। ਭਾਈ ਸਾਹਿਬ ਕਹਿੰਦੇ ਨੇ ਨਹੀਂ, ਜੋ ਕੁਛ ਤੂੰ ਹੈ ਉਹ ਵੇਖ ਲੈਣ ਦੇ ਲੋਕਾਂ ਨੂੰ, ਬਲਕਿ ਚੰਗਾ ਕਰ ਜੇ ਲੋਕੀ ਨਹੀਂ ਵੇਖਦੇ ਤੇ ਆਪੇ ਹੀ ਦੱਸ ਦੇ। ਤੇ ਜੇ ਤੇਰੀ ਜ਼ਰੂਰਤ ਨਹੀਂ ਨਾ ਪੈਂਦੀ, ਲੋਕਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ, ਤੇ ਇਸ ਤਰ੍ਹਾਂ ਕਰ, ਗੁਰੂ ਅੱਗੇ ਹੀ ਕਹਿ ਦੇ। ਧੰਨ ਗੁਰੂ ਕਲਗੀਧਰ ਸਾਹਿਬ ਦਸਮ ਪਾਤਸ਼ਾਹ ਨੇ ਇੱਕ ਬੜੀ ਪਿਆਰੀ ਪਰੰਪਰਾ ਬਣਾਈ। ਉਹ ਕਹਿੰਦੇ ਨੇ ਬੱਜਰ ਕੁਰੈਤ ਹੋ ਜਾਵੇ, ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਜਾਓ, ਕਿਉਂਕਿ ਗੁਰੂ ਦਾ ਰੂਪ ਨੇ। ਮਤ ਸ਼ਰਮ ਕਰੋ, ਇਹਨਾਂ ਦੇ ਸਾਹਮਣੇ ਆ ਕੇ ਬੈਠ ਜਾਓ ਤੇ ਕਹਿ ਦਿਓ, ਗੁਰੂ ਰੂਪ ਖਾਲਸਾ ਜੀ, ਮੈਥੋਂ ਰੋਮਾਂ ਦੀ ਬੇਅਦਬੀ ਹੋ ਗਈ, ਮੈਨੂੰ ਖਿਮਾ ਕਰ ਦਿਓ, ਲਾ ਦਿਓ ਤਨਖਾਹ, ਗੁਨਾਹਗਾਰ ਹਾਂ, ਲਾਓ ਸਜ਼ਾ ਮੈਨੂੰ, ਪਰ ਮੈਨੂੰ ਮਾਫ ਕਰ ਦਿਓ, ਮੈਂ ਅੱਗੋਂ ਤੋਂ ਰਾਹ ਪੈ ਜਾਵਾਂ। ਮੇਰੀ ਨਿਗਾਹ ਵਿੱਚ ਮੈਲ ਆ ਗਈ, ਮੇਰੇ ਕੋਲੋਂ ਬੱਜਰ ਕੁਰੈਤ ਹੋ ਗਈ, ਪਰ ਇਸਤਰੀ ਪਰ ਪੁਰਖ ਸੰਗ ਹੋ ਗਿਆ, ਮੈਨੂੰ ਖਿਮਾ ਕਰੋ, ਮੈਨੂੰ ਰਾਹ ਪਾਓ। ਤੇ ਜੇ ਨਹੀਂ ਦੱਸਾਂਗਾ, ਪੰਜਾਂ ਪਿਆਰਿਆਂ ਨੂੰ ਨਹੀਂ ਦੱਸਾਂਗਾ, ਖਾਲਸੇ ਅੱਗੇ ਨਹੀਂ ਰੱਖਾਂਗਾ, ਗੁਰੂ ਅੱਗੇ ਨਹੀਂ ਰੱਖਾਂਗਾ, ਦੋਸ਼ ਅੰਦਰ ਰਹੇਗਾ, ਚੱਲਦਾ ਰਹੇਗਾ, ਬਲਦਾ ਰਹੇਗਾ, ਵੱਧਦਾ ਰਹੇਗਾ, ਗੁਨਾਹਗਾਰੀ ਚਲਦੀ ਰਹੇਗੀ। ਨਹੀਂ, ਗੁਨਾਹਾਂ ਤੇ ਨਿਗਾਹ ਰੱਖਣ ਦੀ ਲੋੜ ਹੈ। ਔਰ ਇੱਕ ਹੋਰ ਗੱਲ,
तुसा देखिया घरां विच ते बाहर कुछ जानवर ऐसे भी हुंदे ने जेड़े अपना आप छुपाउंदे ने, जिन्हां दे डंग विच जहर हुंदी वो अपने आप नूं लुका के रखदे ने, क्योंकि उन्हां नूं पता है साडी जहर दे कारण करके संसार साडा दुश्मन है। असी डंग मारन वाले इस करके अगले डंग चुकी फिरदे ने साडे खिलाफ। सप नूं भी पता है, पिछू नूं भी पता है, इन्हां नूं पता है कि साडे खिलाफ डंग चुकी होई है जिन्हां नूं साडे कोलों खतरा है, ते फिर ये अख बचाउंदे ने। ध्यान देना, सप ते निगाह पै जावे ये कतराएगा, अगा पिछा होण दा जतन करेगा। पिछू हनेरे विच तां अपना दा लाउण दा जतन करेगा, लेकिन जे चानण कर दिओ ते भज के खूंजे च वड़न दी कोशिश करेगा। उन्हूं पता है कि मेरे बारे जानदे ने, मैनूं मारदे ने। बिल्कुल इसे तरह डंग मारन वाले जानवरां वांग जिहड़े दोष ने ना बुराइयां, ये भी मनुख नूं अग्ञान दे हनेरे विच डंगदियां ने। जे किते बंदा अपने आप ते निगाह मारनी शुरू कर दे, अपने आप नूं देखण दा जतन करे ना कि मैं की हां, मेरे अंदर काम कितना है, क्रोध कितना है, मेरे अंदर हंकार कितना है, मेरे अंदर निंदा कितनी है, ईरखा कितनी है, इन्हां नूं भाजना पै जाणगी, इन्हां दोषां नूं घबराहट पैदा हो जाएगी कि तां बंदा जिस नूं असां डंगना है तां वेख रहे सन, ये डंग नहीं मारन देवेगा, ये जहर नहीं घोलन देवेगा, ये सुचेत हो गया, फिर ये जीवन विचों लठ जांदे ने। सिर्फ निगाह रखण दी लोड़ है। भाई साहब भाई गुरदास जी, क्योंकि आप पूर्ण गुरसिख, गुरु के सामने अपने दोष रख देण वाले, गुरमत लैण वाले, दुरमत तजन वाले ने, वो अपने आप ते निगाह रखते ने, ते सानू अपने आप ते निगाह रखण वास्ते एक बड़ा प्यारा जिहा ढंग दसदे ने। वो कदे किरत घर नहीं बनना, गुनाहगार नहीं बनना, ते निगाह मारीए ते कुछ अंदर पिया नजर आ जाएगा। कहने हो अपराधी, गुनाहगार अपराधी, कहने जिसने अपराध कर लिया हो, वे दोष कर लिया हो, जिदे कोलो गुनाह हो गया हो, वो कहने एक मुलजम हुंदा है ते एक मुजरम हुंदा। मुलजम हुंदा जिते इल्जाम दोष धरिया गया हो, इसने हो सकता है गुनाह किया, लेकिन जिसले साबित हो जाए इन्होंने गुनाह किया, फिर कहने ने मुलजम नहीं मुजरम है, ये कोलो जुर्म होया है, पक्की गल, मुलजम तो मुजरम हो जाता है। जेड़ा बंदा मान ही लवे ना, कन्फेस कर लवे, वह कहता जी मैं मुजरम हाँ, वह नहीं कहता मैं मुलजम हाँ। मुलजम तो उसते इल्जाम लाया जाए, मुजरम हुंदा जेड़ा मान लवे या जिहदा साबित हो जाए। भाई साहब कहते ने मुजरम बन के गुरु के चरणा विच कटहरे च खड़े हो जाओ, मान लई हो अपराधी गुनाहगार हो, बेमुख मंदा चोर यार जुआर हो। कई बार ऐसा भी होया होगा, गुनाह मैं कीते नहीं, या मेरे तो होए नहीं, या मौका नहीं मिले, कई तरह के गुनाहगार ने। एक वो होंदे ने जेड़े कर लेंदे ने फड़े नहीं जांदे, एक वो होंदे ने जेड़े करदे ने फड़े जांदे ने सजा मिल जांदी, एक वो भी होंदे ने माफ करना जेड़े करना चाहुंदे ने दा नहीं लगा। अंदर गुनाह पल रहा है, अंदर गुनाह की बिरती चल रही, घट गुनाहगार हो भी कोई नहीं, दा नहीं लगा लेकिन करना चाहुंदा है, तिने ही गुनाहगार। भाई साहब कहते ने हो अपराधी गुनाहगार हो, बेमुख मंदा चोर यार जुआर हो। जुआ एक खेडदा है पिया, फड़िया गया, एक खेडदा है पिया नहीं फड़िया गया, एक कोई जिहड़ा खेडण नूं जी करदा है डरदा नहीं पिया खेडदा, उत्थे दा उत्थे ही खड़ा, कोई वखरा नहीं खड़ा उन्हां दा। एक शराब पी रहा है डिग रहा है, एक शराब पी के मुंह च खुशबू घोल लैंदा है पता नहीं लगन देंदा, आके छेती नाल सौ जांदा है नहीं पता लगा। एक वो है जिदा शराब पीन नू जी करदा है ते डाक्टर ने रोक रखी है, या करदिया तो डरदा नहीं पींदा, इको ही थां ते खड़े, तिने ही गुनाहगार। भाई साहब कहंदे ने जे अंदर चोरी है कर लईए, फड़े गया नहीं कीती, करन नू जी करदा है तां भी चोर है, ते कदे कदे अपने आप ते निगाह एवें मारनी चाहीदी है, करन नू जी करदा है, गुनाह करन दी बिरती अंदर खड़ी है कि गुनाह करके फड़े नहीं गए, कोई कसर होवेगी, गुनाहगार साबित नहीं होए, या गुनाहगार साबित हो गए फिर भी ठीक हां। चोर यार जुआर हो, पर घर जो हंदा, लोगां दे घरां वाल मेरी निगाह, निंदक दुष्ट हराम खोर ठग देश ठगंदा। ते भाई साहब नूं इह सारे औगण जिहड़े ने चंगे नहीं लगदे। भाई साहब कहिंदे ने औगण कढ़न दी लोड़ है, गुरु के प्यार वालियां दे नाल रल के सिमरन करके
ਬਖਸ਼ੰਦ ਸਤਿਗੁਰੂ ਅੱਗੇ ਹੱਥ ਜੋੜ ਦਈਏ ਕਿ ਬਾਦਸ਼ਾਹ ਮੈਨੂੰ ਬਖਸ਼ ਲਓ ਤੇ ਅੱਗੇ ਧੋਰਾ ਪਾ। ਤੇ ਜਿਵੇਂ ਜਿਵੇਂ ਆਪਣੇ ਆਪ ਤੇ ਨਿਗਾਹ ਮਾਰੀਏ ਨਾ, ਜਿੰਨਾ ਚਿਰ ਤਾਂ ਲੋਕਾਂ ਵੱਲ ਵੇਖਦੇ ਰਹੀਏ ਆਪਣੇ ਔਗਣ ਢੱਕੇ ਰਹਿਣਗੇ, ਲੋਕਾਂ ਤੋਂ ਵੀ ਢੱਕੇ ਰਹਿਣ ਹੋ ਸਕਦਾ ਹੈ ਤੇ ਆਪਣੇ ਆਪ ਤੋਂ ਵੀ ਸੁਪੇ ਰਹਿਣ। ਪਰ ਸਿਆਣਾ ਬੰਦਾ ਇਹ ਗਲਤੀ ਨਹੀਂ ਕਰਦਾ, ਉਹ ਕਹਿੰਦਾ ਲੋਕਾਂ ਦੇ ਔਗਣ ਵੇਖਣ ਦਾ ਫਾਇਦਾ ਕੀ ਹੋਵੇਗਾ, ਲਾਭ ਕੀ ਹੋਵੇਗਾ। ਹਾਂ, ਸੱਜਣ ਮਿੱਤਰ ਹੋਵੇ, ਪਿਆਰ ਵਾਲਾ ਹੋਵੇ ਤਾਂ ਉਹਨੂੰ ਕਹੀਏ ਗੁਰਮੁਖਾ ਸੱਜਣਾ ਦੇਖ ਆਪਾਂ ਸਤਸੰਗੀ ਹਾਂ, ਗੁਰੂ ਕੇ ਸਿੱਖ ਹਾਂ, ਗੁਰੂ ਕੇ ਬਾਣੇ ਵਿੱਚ ਹਾਂ। ਇਹ ਕੰਮ ਆਪਣੇ ਬਾਣੇ ਨੂੰ ਸੋਭਾ ਨਹੀਂ ਦਿੰਦੇ। ਪਿਆਰ ਨਾਲ ਬੇਨਤੀ ਕਰਕੇ ਕਹਿ ਦਈਏ ਫਿਰ ਤਾਂ ਹੈ ਕੋਈ ਗੱਲ ਨਹੀਂ, ਫਿਰ ਤਾਂ ਪਰਉਪਕਾਰ ਵਾਲੀ ਗੱਲ ਹੈ, ਨਾਲੇ ਅਗਲਾ ਮੰਨ ਲਵੇ, ਨਾ ਮੰਨੇਗਾ ਕ੍ਰੋਧ ਵਿੱਚ ਆ ਜਾਏਗਾ, ਪਰ ਝਟਕਾ ਤਾਂ ਲੱਗੇਗਾ, ਹੋ ਸਕਦਾ ਸੁਧਰ ਜਾਵੇ ਕੱਲ ਨੂੰ। ਪਰ ਮੈਂ ਕਿਸੇ ਦੀ ਪਿੱਠ ਤੇ ਬਹਿ ਕੇ ਉਹਦੀ ਨਿੰਦਿਆ ਕਰੀ ਜਾਂ, ਫਲਾਣਾ ਜੀ ਬੜਾ ਹਰਾਮੀ ਹੈ, ਫਲਾਣਾ ਬੜਾ ਕਾਮੀ ਹੈ, ਫਲਾਣਾ ਬੜਾ ਕਿਰਤ ਘਣ ਹੈ, ਕੋਈ ਲਾਭ ਨਹੀਂ ਹੋਣ ਲੱਗਾ, ਉਹਦਾ ਕੁਝ ਸਵਰਨਾ ਨਹੀਂ ਤੇ ਮੇਰਾ ਰਹਿਣਾ ਕੁਛ ਨਹੀਂ। ਮੇਰੀ ਬਿਰਤੀ ਤੇ ਜਿਵੇਂ ਜਿਵੇਂ ਕਿਸੇ ਦੇ ਔਗਣ ਚਤਾਰੀਏ ਨਾ ਆਪਣੀ ਬਿਰਤੀ ਵਿੱਚ ਉਹਨਾਂ ਔਗਣ ਦਾ, ਮਹਾਰਾਜ ਤਾਂ ਕਹਿੰਦੇ ਨੇ ਸਾਂਝ ਕਰੀ ਜਾਏ ਗੁਣਾ ਕੇਰੀ ਛੋੜ ਔਗਣ ਚੜੀ, ਔਗਣ ਵੇਖੋ ਹੀ ਨਾ, ਗੁਣਾ ਦੀ ਸਾਂਝ ਕਰੋ ਸਾਰੇ ਲੋਕਾਂ ਨਾਲ, ਭਲੇ ਲੋਕਾਂ ਨਾਲ, ਗੁਣਾ ਦੀ, ਹਰ ਬੰਦੇ ਵਿੱਚ ਗੁਣ ਵੀ ਹੈ ਤੇ ਔਗਣ ਵੀ ਹੈ, ਤੇ ਜਦੋਂ ਔਗਣ ਵੇਖਾਂਗੇ ਨਾ ਤੇ ਆਪਣੇ ਵੇਖੀਏ, ਗੁਣ ਵੇਖੀਏ ਤੇ ਦੂਜਿਆਂ ਦੇ ਵੇਖੀਏ, ਬੰਦਾ ਕੁਝ ਦਾ ਕੁਝ ਬਣਦਾ ਚਲਾ ਜਾਏਗਾ, ਹੋਰ ਦਾ ਹੋਰ ਹੁੰਦਾ ਚਲਾ ਜਾਏਗਾ। ਤੇ ਭਾਈ ਸਾਹਿਬ ਕਹਿੰਦੇ ਨੇ ਗਲਤੀ ਮੈਥੋਂ ਇਹ ਹੋਈ ਏ, ਬੇਮੁੱਖ ਹੋਵਣ ਬੇਮੁੱਖਾਂ, ਬੇਮੁੱਖਾਂ ਤੋਂ ਜਿਹੜੇ ਬੇਮੁੱਖ ਨੇ, ਮਾੜੇ ਤੋਂ ਮਾੜੇ ਨੇ, ਮੈਂ ਜੇ ਬੇਮੁੱਖ ਨਾ ਬੈਠੇ ਮੇਰੇ ਨਾਲ ਤਾਂ ਕੋਈ ਨੀ ਵੱਡਾ, ਕਿਉਂਕਿ ਮੈਨੂੰ ਆਪਣਾ ਪਤਾ, ਲੋਕਾਂ ਦਾ ਮੈਨੂੰ ਪੂਰਾ ਨੀ ਪਤਾ, ਹਰ ਇੱਕ ਨੇ ਆਪਣੇ ਆਪ ਤੇ ਪਰਦਾ ਪਾਇਆ। ਮੈਂ ਲੋਕਾਂ ਵੱਲ ਜਿੰਨਾ ਕੁ ਵੇਖਿਆ, ਯਾ ਤਾਂ ਅਤਕਥਨੀ ਤੋਂ ਕੰਮ ਲੈ ਕੇ ਉਹਨਾਂ ਦੇ ਬਾਰੇ ਕਹਿ ਰਿਹਾ, ਯਾ ਐਵੇਂ ਗਲਤ ਗੱਲ ਕਹਿ ਰਿਹਾ ਹੋਵਾਂਗਾ, ਯਾ ਜਿਤਨਾ ਕੁ ਵੇਖਿਆ ਹੈ ਉਹ ਥੋੜਾ ਅੰਸ ਮਾਤਰ ਵੇਖਿਆ ਤੇ ਮੈਂ ਕਹਿ ਦਿੱਤਾ, ਸਾਰਾ ਤਾਂ ਕਿਸੇ ਦਾ ਅੰਦਰ ਮੈਂ ਵੇਖ ਨਹੀਂ ਸਕਦਾ, ਮੈਨੂੰ ਤਾਂ ਆਪਣੇ ਅੰਦਰ ਦਾ ਪਤਾ ਨਹੀਂ ਮੈਂ ਕਿਸੇ ਦੇ ਅੰਦਰ ਕਿਵੇਂ ਝਾਤੀ ਮਾਰ ਸਕਦਾ। ਤੇ ਜੇ ਮੈਂ ਆਪਣੇ ਆਪ ਨੂੰ ਵੇਖਾਂ ਤੇ ਲੋਕਾਂ ਨੂੰ ਤਾਂ ਵੇਖਿਆ, ਥੋੜਾ ਬਹੁਤਾ ਬੇਮੁੱਖ ਵੇਖਿਆ ਹੈ, ਆਪਣੇ ਆਪ ਬਾਰੇ ਵੇਖਿਆ ਤੇ ਮੈਨੂੰ ਤਾਂ ਆਪਣਾ ਪੂਰਾ ਪਤਾ ਹੈ। ਤੇ ਜਿਸ ਵੇਲੇ ਮੈਂ ਆਪਣੇ ਆਪ ਬਾਰੇ ਵੇਖਿਆ, ਮੈਂ ਵੇਖਿਆ ਮੇਰੇ ਵਰਗਾ ਬੇਮੁੱਖ ਹੋਈ, ਮੈਂ ਜੇ ਬੇਮੁੱਖ ਨਾ ਡਿੱਠੇ, ਕਹਿੰਦੇ ਨੇ ਬੱਜਰ ਬਾਪਾ ਬੱਜਰ ਬਾਪ, ਮੈਂ ਜੇ ਕਰ ਵੈਰੀ ਇੱਥੇ, ਮੇਰੇ ਵਰਗਾ ਮੂਰਖ ਹੋਵੇਗਾ, ਮਹਾਂ ਪਾਪਾਂ ਤੋਂ ਮਹਾਂ ਪਾਪ ਜਿਹੜੇ ਨੇ, ਮੈਂ ਉਹਨਾਂ ਪਾਪੀਆਂ ਨਾਲ ਤੇ ਪਾਪਾਂ ਨਾਲ ਮਿੱਤਰਤਾ ਪਾ ਲਈ, ਪਾਪ ਦੇ ਕਾਰਨਾਂ ਨਾਲ ਮੈਂ ਪਿਆਰ ਪਾ ਲਈ, ਕਰ ਕਰ ਸਿੱਖਾਂ ਬੇਮੁੱਖਾਂ, ਕਹਿੰਦੇ ਬੇਮੁੱਖਾਂ ਦੇ ਲੇਖੇ ਤਾਂ ਮੈਂ ਕੀਤੇ ਨੇ, ਉਹਨਾਂ ਦੀ ਨਿੰਦਾ ਤਾਂ ਕੀਤੀ ਹੈ ਮੈਂ, ਆਪੋ ਬੁਰੇ ਜਾਣ ਕੇ ਸਿੱਠੇ, ਲੋਕਾਂ ਨੂੰ ਮੈਂ ਆਪਣੇ ਆਪ ਤੋਂ ਬੁਰਾ ਜਾਣੇ, ਆਪਣੇ ਆਪ ਨੂੰ ਚੰਗਾ ਕਰਕੇ ਕੱਜਦਾ ਰਹੇ, ਗਲਤੀ ਹੋ ਗਈ। ਚਾਹੀਦਾ ਇਹ ਸੀ ਕਿ ਆਪਣੀਆਂ ਬੁਰਾਈਆਂ ਵੇਖਾਂ, ਲੋਕਾਂ ਦੇ ਗੁਣ ਵੇਖਾਂ, ਲੋਕਾਂ ਦੇ ਮੈਂ ਸੋਭਾ ਕਰਾਂ ਤੇ ਆਪਣੇ ਬਾਰੇ ਦੱਸਾਂ ਕਿ ਮੈਂ ਠੀਕ ਨਹੀਂ ਹਾਂ, ਲੋਕਾਂ ਦੀ ਨਿੰਦਾ ਕਰਦਾ ਰਿਹਾ, ਆਪਣੇ ਆਪ ਨਾਲੋਂ ਬੁਰੇ ਦੱਸਦਾ ਰਹੇ। ਕਹਿੰਦੇ ਨੇ ਲਿਖ ਨਾ ਸਕਣ ਚਿਤ੍ਰਗੁਪਤ ਸੱਤ ਸਮੁੰਦਰ ਸਮਾਨ, ਕਹਿੰਦੇ ਨੇ ਸੱਤੇ ਸਮੁੰਦਰ ਵੀ ਲੱਗ ਜਾਣ ਇਸ ਚਿੱਠੇ ਨੂੰ ਲਿਖਣ ਵਾਸਤੇ ਤੇ ਮੇਰੇ ਔਗਣ ਲਿਖਣ ਤੋਂ ਘੱਟ ਨੇ, ਚਿਤ੍ਰਗੁਪਤ ਵੀ ਲਿਖਣ ਲੱਗੇ ਰਹਿਣ ਤੇ ਮੇਰੇ ਔਗਣ ਸਾਰੇ ਲਿਖ ਨਹੀਂ ਸਕਦੇ। ਮੇਰੇ ਔਗਣਾ ਦਾ ਚਿੱਠਾ ਤਿਆਰ ਕਰਨਾ ਬੜਾ ਔਖਾ, ਬਹੁਤ ਔਗਣ ਨੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਇੱਥੇ ਭਾਈ ਸਾਹਿਬ ਕਹਿੰਦੇ ਨੇ ਚਿੱਠੀ ਨੂੰ ਤੁਮਾਰ ਲਿਖ, ਲੱਖ ਲੱਖ ਇੱਕ ਨੂੰ ਇੱਕ ਦੁਧਿੱਠੇ, ਇੱਕ ਇੱਕ ਪਾਸਾ ਕਾਗਜ਼ ਦਾ ਧਰਤੀ ਲੈ ਕੇ ਸਾਰੇ ਪਾਸੇ ਲਿਖਦੇ ਚਲੇ ਜਾਣ। ਮੇਰੇ ਗੁਨਾਹਾਂ ਦੀ ਕਹਾਣੀ ਬਹੁਤ ਲੰਮੀ ਏ, ਪੂਰੀ ਹੋਣ ਵਾਲੀ ਨਹੀਂ, ਕਰ ਕਰ ਸਾਂਗ ਹੋ ਰਹੇ ਹਾਂ, ਕਹਿੰਦਾ ਮੈਂ ਲੋਕਾਂ ਦੇ ਸਾਂਗ ਕੀਤੇ ਨੇ, ਲੋਕਾਂ ਦੀਆਂ ਨਕਲਾਂ ਲਾਈਆਂ, ਹੋਰਨਾਂ ਦੇ ਬਾਰੇ ਮੈਂ ਸੋਚਿਆ ਤੇ ਹੋਰਨਾਂ ਦੀਆਂ ਨਕਲਾਂ ਵੀ ਲਾਈਆਂ, ਹੋਰਨਾਂ ਦੇ ਮਜ਼ਾਕ ਵੀ ਉਡਾਏ ਨੇ, ਹੋਏ ਮਸਕਰਾ ਸਭਾ ਸਭ ਠਿੱਠੇ, ਉਲਟੀ ਗੱਲ ਇਹ ਬਣੀ ਜਿਹੜਾ ਬੰਦਾ ਨਕਲ ਹੀ ਕਰਦਾ ਹੋਵੇ, ਜਿਹੜਾ ਦੂਜਿਆਂ ਦੇ ਸਾਂਗ ਲਾਉਂਦਾ ਹੋਵੇ, ਉਹ ਆਪ ਹਾਸੋ ਹੀ ਨਹੀਂ ਹਾਲਤ ਨੂੰ ਪਹੁੰਚ ਜਾਂਦਾ। ਕਹਿੰਦਾ ਲੋਕਾਂ ਦੀਆਂ ਗੱਲਾਂ ਕਰਦੇ ਆ, ਲੋਕਾਂ ਦੇ ਸਾਂਗ ਲਾਉਂਦੇ ਆ, ਲੋਕਾਂ ਦਾ ਮਜ਼ਾਕ ਉਡਾਉਂਦੇ ਆ, ਮੈਂ ਆਪ ਸਭਾ ਵਿੱਚ ਮਜ਼ਾਕ ਦਾ ਕਾਰਨ ਬਣ ਗਈ। ਮੈਥੋਂ ਬੁਰਾ ਨਾ ਕੋਈ ਸ੍ਰਿਸ਼ਟੀ, ਪਰ ਕਹਿੰਦੇ ਜਿਸ ਮੈਂ ਨਿਗਾਹ ਮਾਰੀ ਆਪਣੇ ਆਪ ਤੇ ਮੈਨੂੰ ਪਤਾ ਲੱਗਾ ਇਹ ਸ੍ਰਿਸ਼ਟੀ ਵਿੱਚ ਮੇਰੇ ਨਾਲੋਂ ਬੁਰਾ ਹੋਰ ਕੋਈ। ਤੇ ਭਾਈ ਸਾਹਿਬ ਕਹਿੰਦੇ ਨੇ ਮੈਂ ਜਿਹਾ ਨਾ ਅਕਿਰਤ ਕਰਨ, ਇਸ ਨੂੰ ਤਾਂ ਭਾਈ ਸਾਹਿਬ ਨੇ ਬਹੁਤ ਹੀ ਵੱਡਾ ਪਾਪ ਸਮਝਿਆ। ਤੇ ਕਦੇ ਕਦੇ ਧਿਆਨ ਪੈਂਦਾ ਹੈ ਕਿੱਥੇ ਵਾਹਿਗੁਰੂ ਅਕਾਲ ਪੁਰਖ ਨੇ ਜ਼ਿੰਦਗੀ ਦਿੱਤੀ, ਸਵਾਸ ਦਿੱਤੇ ਨੇ, ਸੰਸਾਰ ਦੇ ਸੁੱਖ ਦਿੱਤੇ ਨੇ, ਤੇ ਮੈਂ ਉਹਦਾ ਹੀ ਸ਼ੁਕਰਾਨਾ ਨਾ ਕਰਾਂ, ਮੈਥੋਂ ਵੱਡਾ ਕਿਹੜਾ ਕਿਰਤ ਕਰਨ ਹੋਵੇ। ਤੇ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਕਿਰਤ ਘਾਨੇ ਨਾ ਕੀਤਾ ਨਹੀਂ ਜਾਣਦੇ, ਮਾਪਿਆਂ ਦਾ ਕੀਤਾ ਨਹੀਂ ਜਾਣਦੇ, ਉਸਤਾਦ ਦਾ ਕੀਤਾ ਨਹੀਂ ਜਾਣਦੇ, ਗੁਰੂ ਦਾ ਕੀਤਾ ਨਹੀਂ ਜਾਣਦੇ, ਮਿੱਤਰਾਂ ਦਾ ਕੀਤਾ ਨਹੀਂ ਜਾਣਦੇ,
ਉਹਨਾਂ ਲੋਕਾਂ ਤੋਂ। ਕਹਿੰਦੇ ਨੇ ਧਰਤੀ ਉੱਤੇ ਬੜਾ ਭਾਰ ਹੈ, ਕਿਤੇ ਪਰਬਤ ਨੇ ਕਿਤੇ ਰੁੱਖ ਨੇ, ਭਾਈ ਸਾਹਿਬ ਕਹਿੰਦੇ ਨੇ ਨਹੀਂ, ਇਹ ਸਾਰੇ ਭਾਰ ਇੱਕ ਪਾਸੇ ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ। ਕਹਿੰਦੇ ਨੇ ਧਰਤੀ ਤੇ ਸਭ ਤੋਂ ਬਹੁਤਾ ਭਾਰ, ਧਰਤੀ ਅਗਰ ਭਾਰ ਮੰਨਦੀ ਹੈ ਕਿਰਤ ਕਣਾਂ ਦਾ ਮੰਨਦੀ, ਕਿਰਤ ਕਣ ਬਹੁਤ ਬੋਝਲ ਹੈ, ਇਹਦਾ ਬੋਝ ਧਰਤੀ ਉੱਤੇ ਬਹੁਤ ਭਾਰ ਹੈ। ਉਹ ਇੱਕ ਨਕਸ਼ਾ ਤਾਂ ਬੜਾ ਹੀ ਪਿਆਰਾ ਖਿੱਚੇ ਭਾਈ ਸਾਹਿਬ। ਕਹਿੰਦੇ ਨੇ ਮਦ ਵਿੱਚ ਰਿੱਧਾ ਪਾਏ ਕਿ ਕੁੱਤੇ ਦਾ ਮਾਸ, ਮਾੜੀ ਤੋਂ ਮਾੜੀ ਗੱਲ ਕੀਤੀ ਜਿਹੜੀ ਹੋ ਸਕਦੀ ਹੈ ਬੰਦੇ ਕੋਲ। ਭਾਈ ਸਾਹਿਬ ਕਹਿੰਦੇ ਨੇ ਸ਼ਰਾਬ ਵਿੱਚ ਕੁੱਤੇ ਦਾ ਮਾਸ ਪਾ ਕੇ ਰਿੰਨ ਦਿੱਤਾ, ਮਦ ਵਿੱਚ ਰਿੱਧਾ ਪਾਏ ਕਿ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪੜੀ ਕਰਮੰਦੀ ਵਾਸ। ਤੇ ਫਿਰ ਕਹਿੰਦੇ ਨੇ ਰੱਤੂ ਭੜਿਆ ਕੱਪੜਾ ਕਰ ਕੱਜਣ ਵਾਸ, ਕਰ ਕੱਜਣ ਤਾਸ ਤੇ ਟੱਕ ਲੈ ਚੱਲੀ ਚੂੜੀ, ਨੀਵੇਂ ਤੋਂ ਨੀਵੀ ਜਾਤ। ਰੱਤ ਦਾ ਲਿਬੜਿਆ ਹੋਇਆ ਕੱਪੜਾ, ਮੰਦੀ ਵਾਸ਼ਨਾ ਵਾਲੀ ਚੂੜੀ, ਇੱਕ ਤਾਂ ਨੀਵੀਂ ਜਾਤ, ਇੱਕ ਕਹਿੰਦੇ ਨੇ ਵਾਸ਼ਨਾ ਉਹਦੀ ਮੰਦੀ, ਉਹਦਾ ਆਚਰਣ ਨਹੀਂ ਠੀਕ, ਉਹਦੀ ਭਾਵਨਾ ਨਹੀਂ ਠੀਕ। ਤੇ ਕੁੱਤੇ ਦਾ ਮਾਸ, ਉਹ ਵੀ ਸ਼ਰਾਬ ਚ ਰਿੰਨਿਆ ਹੋਇਆ ਤੇ ਬੰਦੇ ਦੀ ਖੋਪੜੀ ਚ ਪਾਇਆ ਹੋਇਆ। ਤੇ ਉਹਨੂੰ ਪੁੱਛਿਆ ਵੀ ਇਹ ਕਿਉਂ ਕੱਜੀ ਕਿਉਂ ਜਾਨੀ, ਟਾਕੇ ਕਿਉਂ ਲੈ ਜਾ ਰਹੀ। ਤੋ ਕਹਿੰਦੀ ਹੈ ਨਦਰੀ ਪਵੇ ਕਿਰਤ ਕਣ ਮਤ ਹੋਏ ਵਿਨਾਸ਼, ਮੈਂ ਡਰਨੀ ਆ ਕਿਸੇ ਕਿਰਤ ਕਣ ਦੀ ਨਿਗਾਹ ਪੈ ਗਈ ਤੇ ਖਰਾਬ ਹੋ ਜਾਏਗਾ। ਅੱਗੇ ਕਿਹੜਾ ਚੰਗਾ ਹੈ, ਪਰ ਨਹੀਂ ਉਹ ਕਹਿੰਦੀ ਹੋ ਸਕਦਾ ਕੋਈ ਥੋੜੀ ਬਹੁਤੀ ਉਹਦੇ ਚੰਗਿਆਈ ਹੋਵੇ, ਜੇ ਕਿਰਤ ਕਣ ਦੀ ਨਿਗਾਹ ਪੈ ਗਿਆ ਤੇ ਇੱਥੋਂ ਵੀ ਖਰਾਬ ਹੋ ਜਾਏ। ਭਾਈ ਸਾਹਿਬ ਕਿਰਤ ਕਣ ਨੂੰ ਬਹੁਤ ਮਾੜਾ ਸਮਝਦੇ ਨੇ ਤੇ ਕਈ ਵਾਰੀ ਆਪਣੇ ਆਪ ਤੇ ਨਿਗਾਹ ਮਾਰੀ ਦੀ ਆਖੀ ਦਾ, ਕਿਤੇ ਕਿਤੇ ਕਿਰਤ ਕਣ ਦਾ ਸਰੀਰ ਚ ਜੀਵਨ ਚ ਚੱਲਦਾ ਨਹੀਂ ਰਹੀ। ਐਸਾ ਤਾਂ ਨਹੀਂ ਕਿ ਕਿਤੇ ਮਾਤਾ ਪਿਤਾ ਪ੍ਰਤੀ, ਗੁਰੂ ਪ੍ਰਤੀ, ਪੰਥ ਪ੍ਰਤੀ, ਔਰ ਇੱਥੋਂ ਤੱਕ ਕਿ ਕਈ ਵਾਰੀ ਤਾਂ ਐਸਾ ਵੀ ਜਿਸ ਸਰੀਰ ਚ ਮੈਂ ਵੱਸ ਰਿਹਾ ਕੁਝ ਵਰਿਆਂ ਵਾਸਤੇ, ਮੈਂ ਆਪਣੇ ਸਰੀਰ ਦੇ ਪ੍ਰਤੀ ਵੀ ਇਮਾਨਦਾਰ ਹਾਂ, ਇਹਦੇ ਨਾਲ ਤਾਂ ਕਿਰਤ ਘਟਤਾ ਨਹੀਂ ਕਰ ਰਿਹਾ, ਇਹਦੇ ਨਾਲ ਤਾਂ ਜ਼ੁਲਮ ਨਹੀਂ ਕਰ ਰਿਹਾ ਮੈਂ, ਇਹਦੇ ਨਾਲ ਵੀ ਹੋ ਰਿਹਾ। ਆ ਹੁਣੇ ਪੜ੍ਹਿਆ ਸੀ ਨਾ ਕਿ ਇਸ ਪਿੰਡ ਦੇ ਨਾਲ, ਇਸ ਸਰੀਰ ਦੇ ਨਾਲ ਪਿਆਰ ਕੋਈ ਨਹੀਂ, ਜੋ ਨਹੀਂ ਖਾਣਾ ਉਹ ਖਾਣਾ, ਜੋ ਨਹੀਂ ਪੀਣਾ ਉਹ ਪੀਣਾ, ਜੋ ਇਸ ਸਰੀਰ ਤੇ ਨਹੀਂ ਵਰਤਾਉਣਾ ਚਾਹੀਦਾ ਉਹ ਵਰਤਾਈ ਜਾ ਰਿਹਾ, ਹੋਰ ਕੀ ਕਰਨਾ ਮੈਂ, ਇਸ ਸਰੀਰ ਨਾਲ ਜਿਹਦੇ ਚ ਮੈਂ ਰਹਿਣਾ ਹੈ ਇਹਦੇ ਨਾਲ ਵੀ ਇਮਾਨਦਾਰ ਨਹੀਂ ਹਾਂ ਮੈਂ, ਹੋਰ ਮੇਰੀ ਇਹਦੋਂ ਵੱਡੀ ਕਿਰਤ ਘਟਤਾ ਕੀ ਹੋਵੇ। ਮੈਂ ਜਿਹਾ ਨਾ ਕਿਰਤ ਕਣ ਹੈ ਵੀ ਨਾ ਹੋਆ ਹੋਮਨ ਹਾਰਾ, ਮੈਂ ਜਿਹਾ ਨਾ ਹਰਾਮ ਖੋਰ, ਜੋ ਜਿਹਦਾ ਖਾਂਦਾ ਹੈ ਉਹਦਾ ਹੀ ਬੁਰਾ ਤੱਕਦਾ, ਹੋਰ ਨਾ ਕੋਈ ਅਵਗੁਣ ਹਾਰਾ, ਇਹਦੋਂ ਵੱਡਾ ਅਵਗੁਣ ਕੀ ਹੋਵੇਗਾ। ਭਾਈ ਸਾਹਿਬ ਕਹਿੰਦੇ ਨੇ ਮੈਂ ਜਿਹਾ ਨਿੰਦਕ ਨਾ ਕੋਈ, ਗੁਰ ਨਿੰਦਾ ਸਿਰ ਬੱਜਰ ਭਾਰਾ, ਇੱਕ ਤਾਂ ਉਹਦੇ ਲੋਕਾਂ ਦੀ ਨਿੰਦਿਆ ਕਰਨੀ ਤੇ ਮੈਥੋਂ ਤਾਂ ਗੁਨਾਹਗਾਰੀ ਇਹ ਹੈ ਕਿ ਮੈਂ ਗੁਰੂ ਦੀ ਨਿੰਦਿਆ ਕਰਨੋਂ ਵੀ ਪਾਸ ਨਹੀਂ, ਗੁਰੂ ਕੇ ਵੀ ਔਗਣ ਕੱਢਣ ਬਹਿ ਜਾਣਾ, ਕਮਾਲ ਦੀ ਗੱਲ ਹੈ। ਆਪਣਾ ਦੇਹ ਚੁਰੂ ਪਰ ਪਾਣੀ, ਦੇਹ ਨਿੰਦੇ ਜੇ ਗੰਗਾ ਆਣੀ, ਜਿਨ੍ਹਾਂ ਨੇ ਗੰਗਾ ਪਹਾੜਾਂ ਚੋਂ ਖਿੱਚ ਕੇ ਧਰਤੀ ਤੇ ਲੈ ਆਂਦੀ ਉਹਦੀ ਨਿੰਦਿਆ ਕਰਨ ਬਹਿ ਜਾਂਦਾ ਤੇ ਆਪਣੇ ਕੋਲੋਂ ਚੁਲੀ ਪਾਣੀ ਦੀ ਨੀ ਦੇਹ। ਐਸਾ ਹੀ ਮਨੁੱਖ ਦੀ ਦਸ਼ਾ ਹੁੰਦੀ ਚਲੀ ਜਾ ਰਹੀ ਹੈ ਕਿ ਔਰਾਂ ਦੀ, ਹੋਰਨਾਂ ਦੀ ਨਿੰਦਿਆ ਕਰਦਿਆਂ ਕਰਦਿਆਂ ਇਹ ਗੁਰੂ ਕੀ ਵੀ ਨਿੰਦਿਆ ਕਰਨ ਲੱਗ ਪਏ, ਗੁਰੂ ਵਿੱਚ ਵੀ ਔਗਣ ਕੱਢਣ ਲੱਗ ਪੈਂਦਾ। ਔਰ ਕਮਾਲ ਦੀ ਗੱਲ ਹੈ, ਕੋਈ ਦੂਜੇ ਮਤ ਵਾਲੇ ਜਿਨ੍ਹਾਂ ਦਾ ਸਿੱਖੀ ਚ ਕੋਈ ਵਿਸ਼ਵਾਸ ਨਹੀਂ, ਉਹ ਗੁਰੂ ਬਾਰੇ ਕੋਈ ਗੱਲ ਕਰਨ, ਸੁਣ ਕੇ ਸਾਥੋਂ ਬਰਦਾਸ਼ਤ ਨਾ ਹੋਵੇ, ਕਿਉਂਕਿ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਵਾਸਤੇ ਹੁਕਮ ਕਰਾਇਆ, ਗੁਰ ਕੀ ਨਿੰਦਾ ਸੁਣੇ ਨਾ ਕਾਣ। ਤੇ ਇੱਥੇ ਜੇ ਗੁਰੂ ਕਾ ਸਿੱਖ ਆਪ ਹੀ ਗੁਰਸਿੱਖੀ ਦਾ ਬਾਣਾ ਪਾ ਕੇ ਤੇ ਗੁਰੂ ਦੇ ਔਗਣ ਕੱਢਣੇ ਸ਼ੁਰੂ ਕਰ ਦੇਵੇ, ਉਸ ਬੰਦੇ ਕੋਲੋਂ ਆਪ ਕੋਲੋਂ ਕਿਸੇ ਗੁਣ ਦੀ ਆਸਾ ਨਹੀਂ ਕੀਤੀ ਜਾ ਸਕਦੀ। ਭਾਈ ਸਾਹਿਬ ਕਹਿੰਦੇ ਨੇ ਹੋਰ ਤਾਂ ਹੋਰ ਦੁਨੀਆਂ ਨੂੰ ਤਾਂ ਕੀ ਮਾਫ਼ ਕਰਨਾ, ਮੈਂ ਗੁਰੂ ਦੀ ਨਿੰਦਿਆ ਤੋਂ ਆਵਾਜ਼ ਨਹੀਂ ਆਉਂਦਾ। ਸਤਿਗੁਰ ਤੇ ਮੈਂ ਜਿਹਾ ਬੇਮੁਖ ਨਾ ਕੋਈ, ਸਤਿਗੁਰ ਤੇ ਬੇਮੁਖ ਹਥਿਆਰਾ, ਮੇਰੇ ਨਾਲ ਵੱਡਾ ਬੇਮੁਖ ਹੋਰ ਕੌਣ ਹੋਵੇਗਾ, ਮੇਰੇ ਨਾਲ ਵੱਡਾ ਹਥਿਆਰਾ ਕੌਣ ਹੋਵੇਗਾ, ਮੈਂ ਗੁਰੂ ਤੋਂ ਬੇਮੁਖ, ਹੋਰਨਾਂ ਦੇ ਮੈਂ ਕੀ ਸਨਮੁਖ ਹੋਵਾਂਗਾ, ਹੋਰਨਾਂ ਦਾ ਕੀ ਮਿੱਤਰ ਬਣਾਂਗਾ, ਗੁਰੂ ਤੋਂ ਹੀ ਬੇਮੁਖ। ਕਹਿੰਦੇ ਨੇ ਮੈਂ ਜਿਹਾ ਕੋ ਦੁਸ਼ਟ ਨਾ ਹੈ, ਨਿਰਵੈਰੇ ਸੋ ਵੈਰ ਵਿਕਾਰਾ, ਭਲੇ ਲੋਕਾਂ ਨਾਲ ਵੈਰ ਮੇਰਾ, ਬੁਰੇ ਲੋਕਾਂ ਨਾਲ ਯਾਰੀ ਮੇਰੀ, ਭਲੇ ਲੋਕਾਂ ਨਾਲ ਵਿਕਾਰ ਤੇ ਬੁਰਾਈ ਕਰਨ ਵਾਲਾ, ਉਹਨਾਂ ਨਾਲ ਵੈਰ ਕਮਾਉਣ ਵਾਲਾ, ਮੇਰੇ ਵਰਗਾ ਦੁਸ਼ਟ ਹੋਰ ਕੌਣ ਹੋਵੇ। ਮੈਂ ਜਿਹਾ ਨਾ ਵਿਸ਼ਵਾਸ ਧਰੋ, ਮੇਰੇ ਤੇ ਕੋਈ ਵਿਸ਼ਵਾਸ ਕਰੇ ਤੇ ਮੈਂ ਉਹਦੇ ਨਾਲ ਧੋਖਾ ਕਰਾਂ, ਵਿਸ਼ਵਾਸ ਧਰੋਹੀ, ਵਿਸ਼ਵਾਸ ਘਾਟੀ ਅਕਿਰਤ ਕਣ, ਮੈਂ ਕੋ ਨਾ ਰੱਖਦਾ। ਇੱਥੇ ਕਹਿੰਦੇ ਨੇ ਜਿਹੜਾ ਮੇਰੇ ਤੇ ਵਿਸ਼ਵਾਸ ਕਰੇ ਮੈਂ ਉਹਦੇ ਨਾਲ ਧਰੋਹ ਕਰ ਜਾਂਦਾ, ਮੇਰੇ ਕੋਲ ਉਹਦੇ ਨਾਲ ਵੀ ਧੋਖਾ ਹੋ ਜਾਂਦਾ। ਬਗਲ ਸਮਾਧੀ ਨੀਰ ਆਹਾਰਾ, ਉੱਤੋਂ ਵੇਖਣ ਨੂੰ ਚੰਗਾ ਚੰਗਾ, ਸਮਾਧੀ ਜਿਵੇਂ ਬਗਲਾ ਲਾ ਕੇ ਬਹਿੰਦਾ,
ਖਲੋਂਦਾ ਸਮਾਧੀ ਲਾ ਕੇ ਤੇ ਆਪਣੇ ਪੈਰਾਂ ਕੋਲ ਆਉਣ ਵਾਲੀ ਹਰ ਮੱਛੀ ਡੱਡੀ ਨੂੰ ਉਹ ਧੋਖੇ ਨਾਲ ਚਪਟ ਕੇ ਖਾ ਜਾਂਦਾ ਹੈ। ਐਸਾ ਹੀ ਕਿਤੇ ਮੇਰਾ ਪਖੰਡ ਲੋਕਾਂ ਨੂੰ ਧੋਖਾ ਦੇਣ ਵਾਸਤੇ ਤਾਂ ਨਹੀਂ, ਇਹ ਵੀ ਆਪਣੇ ਆਪ ਤੇ ਨਿਗਾਹ ਰੱਖੀ ਜਾਏ। ਕੁਝ ਸੁਧਾਰ ਹੋਣ ਦੀ ਆਸ ਹੋ ਸਕਦੀ ਏ। ਭਾਈ ਸਾਹਿਬ ਕਹਿੰਦੇ ਨੇ ਵਜਰ ਲੇਪ ਨਾ ਉਤਰੇ ਪਿੰਡ ਅਪਰਚੇ ਔਚਰ ਚਾਰਾ, ਇਹ ਤੋਂ ਵੱਡਾ ਪਾਪ ਮੇਰਾ ਕਿੱਥੇ ਮਾਫ਼ ਹੋਵੇਗਾ ਕਿ ਮੈਂ ਆਪਣੇ ਸਰੀਰ ਨਾਲ ਆਪਣੇ ਜੀਵਨ ਨਾਲ ਹੀ ਪਿਆਰ ਨਹੀਂ ਕਰ ਸਕਦਾ ਪਿਆ, ਔਰ ਜੋ ਨਹੀਂ ਖਾਣਾ ਚਾਹੀਦਾ ਮੈਂ ਉਹ ਖਾ ਕੇ ਆਪਣੇ ਸਰੀਰ ਦਾ ਆਪਣੇ ਜੀਵਨ ਦਾ ਨਾਸ਼ ਕਰ ਰਿਹਾ, ਆਪਣੇ ਸਰੀਰ ਪ੍ਰਤੀ ਮੈਂ ਇਮਾਨਦਾਰ ਨਹੀਂ ਹਾਂ। ਭਾਈ ਸਾਹਿਬ ਕਹਿੰਦੇ ਨੇ ਮੈਂ ਜਿਹਾ ਨਾ ਦਬਾਜਰਾ ਦੋਹਰੇ ਜੀਵਨ ਵਾਲਾ, ਜਿਹਦਾ ਅੰਦਰ ਬਾਹਰ ਇੱਕ ਨਹੀਂ ਹੈ, ਅੰਦਰੋਂ ਹੋਰ ਤੇ ਬਾਹਰੋਂ ਹੋਰ। ਤਜ ਗੁਰਮਤ ਦੁਰਮਤ ਹਿਤਕਾਰਾ, ਗੁਰਮਤ ਨਾਲ ਮਾੜੀ ਮਤ ਨਾਲ ਮੈਂ ਪਿਆਰ ਕਰ ਰਿਹਾ ਤੇ ਗੁਰੂ ਕੀ ਗੁਰਮਤ ਨੂੰ ਆਪਣੇ ਜੀਵਨ ਚ ਥਾਂ ਨਹੀਂ ਦੇ ਰਿਹਾ। ਕਹਾਉਣ ਨੂੰ ਮੈਂ ਸਿੱਖ ਹਾਂ, ਨਾ ਮਰੀਦ ਨਾ ਸ਼ਬਦ ਵਿਚਾਰਾ, ਕਹਾਉਣ ਨੂੰ ਸਿੱਖ ਹਾਂ ਲੇਕਿਨ ਗੁਰੂ ਕੇ ਸ਼ਬਦ ਦੀ ਵਿਚਾਰ ਨਹੀਂ, ਗੁਰੂ ਕੇ ਬਚਨਾਂ ਨਾਲ ਪਿਆਰ ਨਹੀਂ। ਕਿਹੋ ਜਿਹਾ ਸਿੱਖ ਹਾਂ? ਇਹੋ ਜਿਹਾ ਸਿੱਖ ਭਾਈ ਸਾਹਿਬ ਨਹੀਂ ਚਾਹੁੰਦੇ, ਇਹੋ ਜਿਹਾ ਸਿੱਖ ਹੋਣਾ ਭਾਈ ਸਾਹਿਬ ਪਸੰਦ ਨਹੀਂ ਕਰਦੇ ਤੇ ਕੋਈ ਵੀ ਪਸੰਦ ਨਹੀਂ ਕਰੇਗਾ। ਗੱਲ ਸਿਰਫ ਇੰਨੀ ਹੈ ਕਿ ਸਾਡੀ ਆਪਣੇ ਆਪ ਤੇ ਨਿਗਾਹ ਨਹੀਂ। ਜਿਸ ਦਿਨ ਆਪਣੇ ਆਪ ਨੂੰ ਧਿਆਨ ਨਾਲ ਵੇਖਾਂਗੇ ਨਾ, ਇਹਨਾਂ ਗੁਨਾਹਾਂ ਨੂੰ ਜੀਵਨ ਚੋਂ ਕੱਢਣਾ ਬੜਾ ਆਸਾਨ ਹੋ ਜਾਏਗਾ। ਲੋੜ ਹੈ ਭਾਈ ਸਾਹਿਬ ਦੇ ਇਹਨਾਂ ਸ਼ਬਦਾਂ ਦੁਆਰਾ ਆਪਣੇ ਆਪ ਤੇ ਨਿਗਾਹ ਰੱਖੀ।

ਤੇ ਛੋਟੇ ਸਾਹਿਬਜ਼ਾਦੇ ਇੱਕ ਪਾਸੇ, ਮਾਤਾ ਸੁੰਦਰੀ ਜੀ ਇੱਕ ਪਾਸੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਇੱਕ ਪਾਸੇ, ਸਾਰਾ ਪਰਿਵਾਰ ਬੇਰੂ ਖੇਰੂ ਹੋ ਗਿਆ। ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ ਚਲਾ ਗਿਆ। ਹੌਲੀ ਹੌਲੀ ਭਾਈ ਮਾਨ ਸਿੰਘ ਤੇ ਇਹਨਾਂ ਦੇ ਸਾਥੀ ਗੁਰੂ ਸਾਹਿਬ ਦਾ ਪਤਾ ਲਗਾ ਰਹੇ ਨੇ। ਇਹ ਖਬਰ ਘਰ ਘਰ ਫੈਲ ਗਈ ਕਿ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਸ਼ਹੀਦ ਹੋ ਗਏ, ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਚਿਣੇ ਗਏ ਨੇ, ਤੇ ਗੁਰੂ ਸਾਹਿਬਾਂ ਦਾ

ಸಮ ಬೀಳುತ್ತಿದ್ದಾರೆ. ತನ್ನ ಗುರು ಗೋಬಿಂದ್ ಸಿಂಗ್ ಜಿ ಮಹಾರಾಜ್ ಚಮಕೌರ ಸಾಹಿಬ್ ಜಿಥೇ ವಡೇ ಸಾಹಿಬಜಾದೇ ಶಹೀದ ಹೋಏ ಉಥೋ ತುರೇ ಮಾಛೀವಾಡೇ ಆಯ ಮಾಛೀವಾಡೇ ತು ಚಲೇ ಕೈ ಜಗಾ ಹೊಂದೇ ಸಾಹಿಬ ಜೀ ಜಗಾ ಜಗಾ ಠಹರದೇ ಲಖೀ ಜಂಗಲ ಪಹುಂಚೇ ಸಂಗತಾ ಗುರು ಕಾ ಜಸ ಗುರು ಕೇ ದರ್ಶನ ಕರನ ವಾಸ್ತೇ ಫಿರ್ ಆಣ ಲಗ ಪಈಆಂ ಓಹੀ ರೌಣಕಾ ಫಿರ್ ಲಗ ಗಈಆਂ ਪੁੱਤਰਾਂ ਦੇ ਸ਼ਹੀਦ ਹੋਣ ਦਾ ਕੋਈ ਗਮ ਨਹੀਂ ਜਦੋਂ ਗੁਰੂ ਸਾਹਿਬਾਂ ਦੇ ਧਰਮ ਸੁਪਤਨੀ ਮਾਤਾ ਸੁੰਦਰੀ ਜੀ ਨੇ ਪੁੱਛਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਹਾਰਾਜ ਮੇਰੇ ਚਾਰੋਂ ਸਾਹਿਬਜ਼ਾਦੇ ਕਿੱਥੇ ਨੇ ਤਾਂ ਗੁਰੂ ਸਾਹਿਬਾਂ ਨੇ ਕਿਹਾ ਸੀ ਤੁਹਾਡੇ ਚਾਰ ਪੁੱਤਰ ਉਹਨਾਂ ਸਾਰਿਆਂ ਤੋਂ ਵਾਰ ਦਿੱਤੇ ਨੇ ਜਿਹੜੇ ਜਿਉਂਦੇ ਨੇ ਜਿਨ੍ਹਾਂ ਹਾਲੀ ਜਿਉਣਾ ਹੈ ਤੁਹਾਡੇ ਸਾਹਿਬਜ਼ਾਦਿਆਂ ਨੇ ਸਿੱਖੀ ਦਾ ਮਹਿਲ ਹੋਰ ਪੱਕਾ ਕਰ ਦਿੱਤਾ ਹੈ ਆਪਣਾ ਖੂਨ ਦੇ ਕੇ ਸਮਾਂ ਬੀਤਿਆ ਗੁਰੂ ਸਾਹਿਬ ਜੀ ਹੁਣ ਕੋਟ ਕਪੂਰੇ ਪਹੁੰਚੇ ਸਾਹਿਬਾਂ ਨੂੰ ਪਤਾ ਲੱਗਾ ਸਰਹੰਦ ਦਾ ਨਵਾਬ ਵਜ਼ੀਰ ਖਾਨ 5000 ਫੌਜ ਲੈ ਕੇ ਪਿੱਛਾ ਕਰਦਾ ਆ ਰਿਹਾ ਹੈ ਤਾਂ ਗੁਰੂ ਸਾਹਿਬਾਂ ਨੇ ਕਪੂਰੇ ਨੂੰ ਕਿਹਾ ਕਪੂਰਿਆ ਸਾਡੇ ਪਿੱਛੇ ਵਜ਼ੀਰ ਖਾਨ 5000 ਦੇ ਕਰੀਬ ਫੌਜ ਲੈ ਕੇ ਆ ਰਿਹਾ ਹੈ ਤੂੰ ਆਪਣਾ ਕਿਲਾ ਦੇ ਤਾਂ ਕਿ ਇੱਥੇ ਅਸੀਂ ਉਹਦੇ ਨਾਲ ਦੋ ਹੱਥ ਕਰ ਲਈਏ ਕਪੂਰਾ ਅਖਵਾਂਦਾ ਗੁਰੂ ਦਾ ਸਿੱਖ ਹੈ ਪਰ ਔਖਾ ਸਮਾਂ ਦੇਖਿਆ ਤਾਂ ਇਹ ਵੀ ਮੂੰਹ ਫੇਰ ਗਿਆ ਕਹਿਣ ਲੱਗਾ ਮਹਾਰਾਜ ਮੁਗਲਾਂ ਦਾ ਰਾਜ ਹੈ ਮੈਨੂੰ ਮੁਗਲਾਂ ਕੋਲੋਂ ਡਰ ਲੱਗਦਾ ਹੈ ਜੇ ਤੁਹਾਨੂੰ ਕਿਲਾ ਦਿੱਤਾ ਤੇ ਮੁਗਲ ਮੈਨੂੰ ਖਤਮ ਕਰ ਦੇਣੇ ਵਜ਼ੀਰ ਮੈਨੂੰ ਖਤਮ ਕਰ ਦੇਵੇਗਾ ਬਾਦਸ਼ਾਹ ਮੈਨੂੰ ਸਜ਼ਾ ਦੇਵੇਗਾ ਤਾਂ ਗੁਰੂ ਸਾਹਿਬਾਂ ਨੇ ਕਿਹਾ ਜਿਨ੍ਹਾਂ ਦੇ ਮਨ ਵਿੱਚ ਡਰ ਹੈ ਉਹਨਾਂ ਦੀ ਸਾਨੂੰ ਲੋੜ ਨਹੀਂ ਅੱਜ ਵੀ ਇਹੋ ਜਿਹੇ ਲੋਕ ਆਏ ਨੇ ਜਿਹੜੇ ਦੁਨੀਆਂ ਦੇ ਸੁੱਖ ਬਦਲੇ ਪਤਤ ਹੁੰਦੇ ਨੇ ਸਿੱਖੀ ਛੱਡਦੇ ਨੇ ਅੰਮ੍ਰਿਤ ਤੋਂ ਦੂਰ ਨੇ

ਸਾਥੀ ਜਿਹਨੂੰ ਹੁਣ ਸੰਗਤਾਂ ਮੁਕਤਸਰ ਕਰਕੇ ਯਾਦ ਕਰਦੀਆਂ ਨੇ, ਮੁਕਤਸਰ ਸਾਹਿਬ ਜਿੱਥੇ ਹੁਣ 40 ਮੁਕਤੀਆਂ ਦੀ ਯਾਦ ਵਿੱਚ ਪਵਿੱਤਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਕਾਬ ਕਹਿੰਦੇ ਨੇ ਜਿੱਥੇ ਪਾਣੀ ਹੋਵੇ, ਇਸ ਜਗ੍ਹਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ, ਭਾਈ ਮਾਨ ਸਿੰਘ, ਮਾਈ ਭਾਗੋ ਅਤੇ ਉਹ ਜਿਨ੍ਹਾਂ ਲਿਖ ਕੇ ਦਿੱਤਾ ਸੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨੇ, ਕੁਝ ਹੋਰ ਪਤਵੰਤੇ ਗੁਰੂ ਸਾਹਿਬਾਂ ਨੂੰ ਲੱਭਦੇ ਲੱਭਦੇ ਇਸ ਜਗ੍ਹਾ ਆ ਪਹੁੰਚੇ ਨੇ, ਦਰਸ਼ਨ ਕੀਤੇ, ਨਮਸਕਾਰ ਕੀਤੇ। ਸਾਰਿਆਂ ਨੇ ਆਪਣੀਆਂ ਆਪਣੀਆਂ ਸਲਾਹਾਂ ਪੇਸ਼ ਕੀਤੀਆਂ। ਕੁਛ ਕੁ ਨੇ ਕਿਹਾ ਮਹਾਰਾਜ ਇਹ ਭੁੱਲ ਗਏ ਨੇ, ਇਹਨਾਂ ਨੂੰ ਖਿਮਾ ਕਰ ਦਿਓ ਜੋ ਇਹਨਾਂ ਬਦਾਵਾ ਲਿਖ ਕੇ ਦਿੱਤਾ। ਗੁਰੂ ਸਾਹਿਬਾਂ ਦੇ ਚਿਹਰੇ ਤੇ ਇੱਕ ਰੰਗ ਆਇਆ ਇੱਕ ਗਿਆ, ਅੱਖਾਂ ਵਿੱਚ ਲਾਲੀ, ਚਿਹਰੇ ਤੇ ਜਲਾਲ। ਸਾਹਿਬਾਂ ਕਿਹਾ ਮੇਰੀ ਕਿਸੇ ਨਾਲ ਲੜਾਈ ਨਹੀਂ, ਮੈਂ ਲੜਦਾ ਜ਼ੁਲਮ ਦੇ ਨਾਲ, ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਮੈਂ ਕਿਰਪਾਨ ਫੜੀ। ਮੇਰੇ ਬਾਪੂ ਨੇ, ਅਕਾਲ ਪੁਰਖ ਨੇ ਜੰਗ ਮੰਡੇ ਜ਼ੁਲਮ ਦੇ ਖਿਲਾਫ, ਜਿਹਨੇ ਸੇਵਾ ਕਰਨੀ ਉਹ ਮੈਦਾਨ ਵਿੱਚ ਨਿਤਰੇ, ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਨੇ ਉਹ ਆਪਣੇ ਘਰਾਂ ਨੂੰ ਜਾਣ। ਇੰਨੀ ਗੱਲ ਕਹਿ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘੋੜੇ ਤੇ ਸਵਾਰ ਹੋਏ, ਸਿੰਘਾਂ ਦੇ ਨਾਲ ਖਿਦਰਾਣੇ ਦੀ ਢਾਬ ਤੋਂ ਅੱਗੇ ਚੱਲ ਪਏ। ਭਾਈ ਮਾਨ ਸਿੰਘ, ਇਹਨਾਂ ਦੇ ਸਾਥੀ, ਇਹ ਸਾਰੇ ਜਣੇ ਉਸ ਜਗ੍ਹਾ ਬੈਠ ਕੇ ਸਲਾਹਾਂ ਕਰਨ ਲੱਗ ਪਏ ਕਿ ਹੁਣ ਕੀ ਕੀਤਾ ਜਾਏ,